ਹਰ ਨਿਰਭਉ ਧਿਆਇਆ ਜੀ ਤਿਨਖਾ ਪਾਉ ਸਭ ਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ

ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵਨ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ।

ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਦੇ ਆਪ ਵਿੱਚ

ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਕ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣਜੁਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖਣਿਆਂ ਤੇ ਚੜੇ ਆ ਰਹੇ ਨਾ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਰਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚ ਦਿਆ ਵਿੱਚ ਤਾਵਨ ਕਾ ਸਤਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆਇਤ ਦੇਖਦੇ ਫਤਿਹ ਬ੍ਰਿਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈ ਕਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਦਾ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੇ ਬਖਸ਼ਿਓ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਦ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨਾਂ ਦੀ ਅਰੰਭਤਾ ਹੋਈ ਮਹਾਰਾਜ ਜੀਓ ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦੈ ਰਹਿ ਰਹਿ ਸਭ ਦੇ ਪਾਠ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੂੰਝਾਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਬਾਤ ਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸਿਖਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸਿਖਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀਓ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦਰ ਘਰ ਦੇ ਸੇਵ ਸਰਦਾਰ ਮਹਿੰਦਰਪਾਲ ਸਿੰਘ ਬੀਬੀ ਹਰਪ੍ਰੀਤ ਕੌਰ ਆਪਣੇ ਵੈਡਿੰਗ ਐਨਵਰਸਰੀ ਤੇ ਬੇਅੰਤ ਮੈਂ ਗੁਰੂ ਘਰ ਵਾਸਤੇ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਅੰਗ ਸੰਗੋ ਕੇ ਸਹਾਇਤਾ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ
ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕਿ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਰਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਹੀ ਅਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾ ਕੇ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਪਾਰ ਹੋਏ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਧ ਨਿੱਕੀ ਖਟਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮ

0: ਤੁਸੀਂ ਸੰਧਿਆ ਵਕਤ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਦਾ ਰਹਿਰਾ ਸਾਹਿਬ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ੍ਹ ਕੇ ਸਹਿਯੋਗ ਬਖਸ਼ਿਸ਼ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧ ਦੀ ਕਾਰਪੇਟ ਕੱਢ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਦੀਆਂ ਜ਼ਰੂਰ ਖੁਸ਼ੀਆਂ ਪ੍ਰਾਪਤ ਕਰੀਏ ਜੀਓ। 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਦੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਆ ਰਹੀ ਹੈ। 10 ਅਕਤੂਬਰ ਨੂੰ ਜਨਮ ਦਿਨ ਭਾਈ ਤਾਰੂ ਸਿੰਘ ਜੀ ਦਾ ਆ ਰਿਹਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਸਟੋਕਟਨ ਗੁਰੂ ਘਰ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਹੋ ਰਹੇ ਨੇ, ਜਿਨ੍ਹਾਂ ਨੇ ਹਿੱਸਾ ਲੈਣਾ ਹੋਵੇ ਲੈ ਸਕਦੇ ਨੇ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। 3 ਨਵੰਬਰ ਨੂੰ ਗੁਰਤਾ ਗੱਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਅਤੇ 3 ਨਵੰਬਰ ਨੂੰ ਹੀ ਜੋਤੀ ਜੋਤ ਦਿਹਾੜਾ ਧੰਨ ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਦਾ ਆ ਰਿਹਾ। 8 ਨਵੰਬਰ ਨੂੰ ਬੰਦੀ ਛੋੜ ਦਿਵਸ ਦੀਵਾਲੀ ਦਾ ਤਿਉਹਾਰ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਵਿੱਚ ਮਨਾਏ ਜਾਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। ਹੋਰ ਜਾਣਕਾਰੀ ਵਾਸਤੇ ਸਾਡੇ ਗੁਰੂ ਘਰ ਦੇ ਮੁੱਖ ਸਕੱਤਰ ਸਾਹਿਬ ਸਰਦਾਰ ਰਾਜਿੰਦਰ ਸਿੰਘ ਜੀ ਮੱਘਰ ਸਾਹਿਬ ਜੀ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 408-712-4145 ਤੇ ਸੰਪਰਕ ਕਰਕੇ ਹੋਰ ਗੁਰੂ ਘਰ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ। ਨਵਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾ ਕੀਰਤਨ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ। ਇਹਨਾਂ ਤੋਂ ਬਾਅਦ ਕਥਾ ਕਰਨਗੇ ਲੜੀਵਾਰ ਜਪਜੀ ਸਾਹਿਬ ਦੀ, ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੁਸ਼ ਦਿਲ। ਅਖੀਰਲਾ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ। 8:30 ਵਜੇ ਤੱਕ ਦੀਵਾਨ ਸੱਜਣਗੇ। ਜਿਨ੍ਹਾਂ ਕੋਲ ਸਮਾਂ ਜ਼ਰੂਰ ਬੈਠ ਕੇ ਸਰਵਣ ਕਰੋ ਜੀ। ਆਓ, ਸਾਡੇ ਸਕੱਤਰ ਸਾਹਿਬ ਜੀ ਆਏ ਨੇ, 2 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਕੁਝ ਪ੍ਰੋਗਰਾਮਾਂ ਦਾ ਵੇਰਵਾ ਸਾਂਝਾ ਕਰਨਗੇ। ਉਸ ਤੋਂ ਬਾਅਦ ਆਰਤੀ ਕੀਰਤਨ ਆਰੰਭ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰੀ, ਮੈਂ ਤਾਂ ਰਾਹ 'ਚ ਹੀ ਰਹਿ ਗਿਆ ਅੱਜ, ਕਿਉਂਕਿ ਮੇਰੇ ਅੱਗੇ ਐਕਸੀਡੈਂਟ ਹੋਇਆ ਸੀ ਕਿਸੇ ਕਾਰਾਂ ਦਾ, ਅਤੇ ਬਲੋਕ ਹੋ ਕੇ ਉੱਥੇ ਅੱਧਾ 1.5 ਘੰਟਾ ਲੱਗ ਗਿਆ। ਸੌਖੇ ਮਾਂ ਚਾਹੁੰਦਾ ਜੀ। ਅੱਛਾ, ਇੱਕ ਗੁਰਮਤ ਕੈਂਪ ਲੱਗ ਰਿਹਾ ਵੱਡਿਆਂ ਦਾ, ਨਾਮ ਸਿਮਰਨ ਅਤੇ ਚੰਗਾ ਜੀਵਨ ਦੇ ਵਾਸਤੇ, ਜੋ ਬੀਬੀ ਬਲਜੀਤ ਕੌਰ ਜੋ ਕਰ ਰਹੇ ਨੇ ਉਹ ਕੈਂਪ ਹਰ ਸਾਲ ਦੀ ਤਰ੍ਹਾਂ। ਉਹ 12 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਹੈਗਾ, ਸ਼ਾਮ ਨੂੰ 2 ਘੰਟੇ ਦਾ ਰੋਜ਼ ਹੋਣਾ ਉਹ, 6 ਵਜੇ ਸ਼ਾਮ ਤੋਂ ਲੈ ਕੇ 8 ਵਜੇ ਸ਼ਾਮ ਤੱਕ। ਸੋ ਜਿਨ੍ਹਾਂ ਜਿਨ੍ਹਾਂ ਨੇ ਉਸ 'ਚ ਹਿੱਸਾ ਲੈਣਾ ਜ਼ਰੂਰ ਉਹ ਉਹਨਾਂ ਦੇ ਨਾਲ ਸੰਪਰਕ ਕਰ ਲੈਣ। ਅਤੇ ਹੁਣ ਆਓ ਆਪਾਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਆਓ ਪਿਆਰ ਸਾਹਿਤ ਅੰਮ੍ਰਿਤਮਈ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਸਤਿਕਾਰਯੋਗ ਗਿਆਨੀ ਜਸਬੀਰ ਸਿੰਘ ਜੀ ਖੁਸ਼ ਦਿਲ ਹੋਰਾਂ ਪਾਸੋਂ ਸਰਵਣ ਕਰੀਏ ਜੀ। ਪਿਆਰ ਸਾਹਿਤ ਪ੍ਰਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਜੇ ਤੋਂ ਪੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਕਿਹਾ ਪਾਈ ਮੂੰ ਦਤੜੀ ਨਿਤ ਹਿਰਦੇ ਰੱਖਾਂ ਸੰਭਾਲ ਪਾ

जे गुरु थीवै कृपाल, देखन को मुस्ताक मुख के जेहा।

ਵਾਹਿਗੁਰੂ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ।

ਵੰਡਿਆ। ਸਮੇਂ ਦੀ ਵੰਡ ਪਰਮੇਸ਼ਰ ਨੇ ਨਹੀਂ ਕੀਤੀ। ਇਹ ਜੋ ਅੱਜ ਅਸੀਂ ਦੇਖਦੇ ਹਾਂ ਥਿੱਤਾਂ ਨੇ, ਜਿਹਨੂੰ ਅਸੀਂ ਤਾਰੀਖ ਆਖਦੇ ਹਾਂ, ਮਹੀਨਾ ਜਿਹਦੇ ਵਿੱਚ ਦਿਨ ਅਸੀਂ ਸਮਝਦੇ ਹਾਂ 30-31 ਆਉਂਦੇ ਨੇ, ਪਰ ਜਦੋਂ ਥਿੱਤਾਂ ਦਾ ਜ਼ਿਕਰ ਕਰੀਏ ਤੇ ਥਿੱਤਾਂ ਕੇਵਲ 15 ਨੇ। ਹਾਂ, ਅਸਲ ਵਿੱਚ 15 ਅੰਧੇਰੇ ਪੱਖ ਦੀਆਂ ਨੇ ਤੇ 15 ਚਾਨਣੇ ਪੱਖ ਦੀਆਂ, ਲੇਕਿਨ ਇਹਨਾਂ ਦੀ ਗਿਣਤੀ ਬਾਬਾ ਕਬੀਰ ਜੀ ਨੇ 15 ਹੀ ਕੀਤੀ ਹੈ। 7 ਵਾਰ ਨੇ, ਇੱਕ ਇੱਕ ਵਾਰ ਦੀ ਵੀ ਬਾਬਾ ਕਬੀਰ ਜੀ ਨੇ ਵਿਆਖਿਆ ਕੀਤੀ, ਇੱਕ ਇੱਕ ਥਿੱਤ ਦੀ ਵਿਆਖਿਆ ਕੀਤੀ। ਫਿਰ ਇੱਕ ਕਰਤੇ ਦੀ ਬਣਾਈ ਜਿਹੜੀ ਕੁਦਰਤ ਦੀ ਵਿਆਖਿਆ ਵੇਦਾਂ ਦੇ ਵਿੱਚ ਬ੍ਰਹਮਾ ਨੇ ਬਹੁਤ ਲੰਬੀ ਚੌੜੀ ਕੀਤੀ ਹੈ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨਾਲ ਨਾਲ ਇਹ ਜ਼ਰੂਰ ਹਵਾਲਾ ਦੇ ਕੇ ਮੁਕੱਦਸ ਗ੍ਰੰਥਾਂ ਦਾ ਕਿ ਹੈ ਭਾਈ, ਇਹ ਕਰਤੇ ਦੀ ਜਿਹੜੀ ਕ੍ਰਿਤ ਹੈ ਨਾ, ਕਰਤੇ ਦੀ ਜਿਹੜੀ ਕੁਦਰਤ ਹੈ ਰਚਨਾ, ਇਹਦਾ ਅੰਤ ਲਿਖਣ ਦਾ ਯਤਨ ਨਾ ਕਰੋ। ਕਰਤਾ ਆਪ ਵੀ ਬੇਅੰਤ ਹੈ ਤੇ ਉਹਦੀ ਰਚਨਾ ਵੀ ਬੇਅੰਤ ਹੈ। ਇਹਨੂੰ ਤਾਂ ਲਿਖੋ ਜੇ ਇਹਦਾ ਕੋਈ ਅੰਤ ਹੋਵੇ, ਲੇਖਾ ਹੋਵੇ। ਸਤਿਗੁਰਾਂ ਹੀ ਸਮਝ ਆਇਆ, ਭਾਵੇਂ ਕਈ ਯੁੱਗ ਪਹਿਲਾਂ ਇਹ ਲਿਖਿਆ ਗਿਆ, ਫਿਰ ਵੀ ਸਤਿਗੁਰਾਂ ਜ਼ਿਕਰ ਕੀਤਾ। ਜਿਵੇਂ ਸਤਿਗੁਰੂ ਅੱਜ ਬਚਨ ਕਰੇ ਨੇ, ਆਰੰਭ ਦੇ ਬਚਨਾਂ ਵਿੱਚ ਰਾਤਾਂ ਨੇ ਰੁੱਤਾਂ, ਹੁਣ ਸੂਰਜ ਇੱਕੋ ਹੀ ਹੈ, ਲੇਕਿਨ ਰੁੱਤਾਂ ਜਿਹੜੀਆਂ ਮੁਨੱਸਰ ਕਰਦੀਆਂ ਸੂਰਜ ਤੇ ਉਹ 6 ਨੇ। ਸੂਰਜ ਇੱਕੋ, ਰੁੱਤ ਅਨੇਕਾਂ ਨੇ, ਰੁੱਤਾਂ 6 ਨੇ ਇਹਨਾਂ ਦੀ ਗਿਣਤੀ, ਥਿੱਤਾਂ 15 ਹਨ, ਵਾਰ 7 ਹਨ। ਦੂਸਰਾ ਬਚਨ ਨਾਲ ਲੈ ਕੇ ਫਿਰ ਵਿਆਖਿਆ ਕਰਦੇ ਹਾਂ, ਪਵਨ ਪਾਣੀ ਅਗਨੀ ਪਾਤਾਲ। ਪਵਨ ਹਵਾ ਨੂੰ ਕਹਿੰਦੇ, ਵਿਦਵਾਨਾਂ ਨੇ ਹਵਾ ਦੀ ਵੰਨਗੀ ਜਿਹੜੀ ਇੱਕ ਮਾਤਰ ਨੇ ਕਈ ਤਰ੍ਹਾਂ ਦੀ ਲਿਖੀ ਹੈ, ਕਈ ਹਵਾਵਾਂ ਨੇ। ਪਾਣੀ ਜਲ, ਅਗਨੀ ਅੱਗ, ਅਗਲਾ ਲਕਬ ਹੈ ਜੀ, ਲਫਜ਼ ਹੈ ਮੁਬਾਰਕ ਪਾਤਾਲ। ਪਤਾਲਾਂ ਬਾਰੇ ਪਿੱਛੇ ਆਪ ਗੁਰਪੰਥਕ ਵਿਦਵਾਨਾਂ ਪਾਸੋਂ ਵਿਚਾਰ ਸਰਵਨ ਕਰ ਚੁੱਕੇ ਹੋ, ਮੈਂ ਟੂਕ ਮਾਤਰ ਇਸ਼ਾਰਾ ਆਪ ਨਾਲ ਇਹ ਵਿਚਾਰ ਸਾਂਝੀ ਕਰਨੀ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਪੌੜੀ ਉਚਾਰਨ ਕੀਤੀ ਹੈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਇਹਦਾ ਭਾਵ ਅਰਥ ਹੈ ਕਿ ਲੱਖਾਂ ਹੀ ਪਾਤਾਲ ਤੇ ਲੱਖਾਂ ਹੀ ਆਕਾਸ਼। ਇਹਨਾਂ ਲੱਖਾਂ ਪਤਾਲਾਂ ਤੇ ਆਕਾਸ਼ਾਂ ਦਾ ਓੜਕ ਅੰਤ ਲੱਭਣ ਤੇ ਪਾਉਣ ਵਾਲੇ ਥੱਕ ਗਏ, ਅੱਕ ਗਏ, ਮਰ ਗਏ, ਖਪ ਗਏ, ਪਰ ਇਹਨਾਂ ਦਾ ਮੁਕੰਮਲ ਗਿਣਤੀ ਕਰਨਾ, ਲਿਖਣਾ ਜਾਂ ਅੰਤ ਜਾਣਨਾ ਮੁਸ਼ਕਿਲ ਹੀ ਨਹੀਂ, ਨਾ ਮੁਮਕਿਨ ਹੈ। ਉਹ ਥੋੜਾ ਧਿਆਨ ਦੇਣਾ, ਕਈ ਵਾਰੀ ਅਸੀਂ ਬਿਨਾਂ ਸੋਚੇ ਸਮਝੇ ਹੀ ਗਿਲਾ ਤੇ ਸ਼ਿਕਵਾ ਵੀ ਕਰ ਦਿੰਦੇ ਹਾਂ। ਸਾਹਿਬਾਂ ਨੇ ਜੋ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਨਾ, ਲੱਖਾਂ ਪਾਤਾਲ ਤੇ ਆਕਾਸ਼, ਸਾਹਿਬ ਨਾਲ ਹੀ ਜ਼ਿਕਰ ਕਰਦੇ ਕਿ ਇਹ

ਕਿੱਥੇ ਬਚਨ ਲਿਖੇ ਨੇ, ਕਿੰਨੇ ਉਚਾਰਨ ਕੀਤੇ ਨੇ, ਕੌਣ ਕਹਿੰਦਾ ਇਹ ਗੱਲ ਕਿ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਨੇ। ਸਹਿਬ ਅੱਗੇ ਬਚਨ ਉਚਾਰਦੇ ਵੇਦ ਕਹਿਣ, ਇਹ ਗੱਲ ਕੌਣ ਕਹਿੰਦਾ ਜੀ? ਵੇਦ ਕਹਿ ਰਹੇ ਨੇ। ਇੱਕ ਵਾਤ ਦਾ ਮਤਲਬ ਹੈ ਇੱਕ ਮੁੱਠ।

ਤੇ ਲੱਖਾਂ ਆਕਾਸ਼ ਨੇ ਤੇ ਗੁਰੂ ਨਾਨਕ ਸਾਹਿਬ ਹਵਾਲਾ ਦੇ ਰਹੇ ਨੇ ਇਸ ਪੌੜੀ ਵਿੱਚ। ਫਿਰ ਦੂਜਾ ਜ਼ਿਕਰ ਕਰਦੇ ਨੇ ਸਹਿਸ 18 ਪੌੜੀ ਫਿਰ ਆਰੰਭ ਕਰ ਲਈਏ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਕ। ਹੁਣ ਵੇਦ ਤੇ ਕਹਿੰਦੇ ਲੱਖਾਂ ਹੀ ਨੇ ਲੇਕਿਨ ਇਸਲਾਮ ਦੇ ਲੋਕ ਮੁਤਫਿਕ ਈਸਾਈ ਲੋਕ ਮੁਤਫਿਕ ਨਹੀਂ ਹੋਏ ਬਾਬਾ ਜੀ ਕਹਿੰਦੇ ਉਹ ਕੀ ਕਹਿੰਦੇ ਨੇ ਉਹਨਾਂ ਦੇ ਮੁਕੱਦਸ ਗ੍ਰੰਥ ਇਹ ਕਹਿ ਰਹੇ ਨੇ ਕਿ ਸਹਿਸ 18 ਸਹਿਸ ਦਾ ਅਰਥ ਹੁੰਦਾ ਜੀ ਹਜ਼ਾਰਾਂ ਹਜ਼ਾਰ 18 ਗਿਣਤੀ ਵੀ ਹੈ ਨਾਲ 18,000 ਇਹ ਕਿਸਨੇ ਕਿਹਾ ਕਿ 18,000 ਆਲਮ ਨੇ ਵੇਦਾਂ ਨੇ ਕਿਹਾ ਲੱਖਾਂ ਨੇ ਔਰ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਬਚਨ ਕਰਦੇ ਇਹ ਕਿਹਾ ਜੀ ਕਤੇਬਾਂ ਨੇ ਸਹਿਸ 18 ਕਹਿਣ ਕਤੇਬਾਂ ਇੱਕ ਕਤੇਬ ਵੀ ਚਾਰ ਨੇ ਗੁਰੂ ਕੇ ਪਿਆਰਿਓ ਜੋ ਵੇਦ ਚਾਰ ਨੇ ਨਾ ਤੇ ਕਤੇਬ ਵੀ ਚਾਰ ਮੁਕੱਦਸ ਗ੍ਰੰਥ ਨੇ ਇਹਨਾਂ ਚੌਹਾਂ ਦਾ ਜ਼ਿਕਰ ਨਾਮ ਇਹਦਾ ਪੜ੍ਹਨ ਵਿੱਚ ਸੁਣਨ ਵਿੱਚ ਵਿਚਾਰਨ ਵਿੱਚ ਆਉਂਦਾ ਕੁਰਾਨ ਅੰਜੀਲ ਤੌਰੇਤ ਜ਼ਬੂਰ ਇਹ ਚਾਰ ਕਤੇਬ ਨੇ ਕਿੰਨੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਕਿਰਪਾ ਨਿਰੰਕਾਰ ਦੀ ਉਹਨਾਂ ਨੇ ਕਤੇਬ ਵੀ ਪੜ੍ਹੇ ਨੇ ਵੇਦ ਵੀ ਪੜ੍ਹੇ ਨੇ ਕਿ ਵੇਦਾਂ ਵਿੱਚ ਕੀ ਹੈ ਕਤੇਬਾਂ ਵਿੱਚ ਕੀ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ 18 ਕਹਿਣ ਕਤੇਬਾਂ ਅਸਲੂ ਇੱਕ ਤਾਤ ਅਸਲ ਗੱਲ ਇਹ ਹੈ ਕਿ ਇੱਕ ਦੀ ਇਹ ਰਚਨਾ ਇਹ ਸੱਤ ਹੈ ਇਹੀ ਸੱਚ ਹੈ ਕਿ ਇੱਕ ਨੇ ਸਭ ਕੁਝ ਬਣਾਇਆ ਭਾਵੇਂ ਕੋਈ ਇਹਨੂੰ 18,000 ਕਹਿ ਰਿਹਾ ਤੇ ਭਾਵੇਂ ਲੱਖਾਂ ਵਿੱਚ ਕਹਿ ਰਿਹਾ ਅਗਲਾ ਵਚਨ ਦੇਖੋ ਭਾਈ ਵੇਦਾਂ ਦੇ ਕਰਤੇ ਨੂੰ ਵੀ ਸੰਬੋਧਨ ਕੀਤਾ ਤੇ ਇਹ ਜਿਹੜੇ ਦੂਜੇ ਈਸਾਈ ਤੇ ਮੁਸਲਮਾਨ ਲੋਕ ਨੇ ਜਿਨ੍ਹਾਂ ਦੇ ਮੁਕੱਦਸ ਗ੍ਰੰਥ ਇੱਕ ਕਤੇਬ ਨੇ ਉਹਨਾਂ ਨੂੰ ਵੀ ਹੁਣ ਬਾਬੇ ਨੇ ਇੱਕ ਸਿੱਖਿਆ ਦਿੱਤੀ ਕਹਿਣ ਲੱਗੇ ਭਾਈ ਲੇਖਾ ਹੋਏ ਤਾਂ ਲਿਖੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰਮਾਤਮਾ ਦੀ ਕ੍ਰਿਤ ਲੇਖੇ ਵਿੱਚ ਨਹੀਂ ਹੈ ਤੁਸੀਂ ਕਿੰਨਾ ਵੀ ਯਤਨ ਕਰ ਲਓ ਕਤੇਬਾਂ ਨੂੰ ਕਤੇਬਾਂ ਦੇ ਕਰਤਿਆਂ ਨੂੰ ਅਤੇ ਵੇਦਾਂ ਦੇ ਕਰਤੇ ਨੂੰ ਸੰਬੋਧਨ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਰੱਬ ਦੀ ਰਚਨਾ ਦਾ ਲੇਖਾ ਤਾਂ ਹੀ ਲਿਖਿਆ ਜਾ ਸਕਦਾ ਜੋ ਲਿਖਣ ਵਿੱਚ ਪਰਮਾਤਮਾ ਲਿਖਣ ਵਿੱਚ ਨਹੀਂ ਆਉਂਦਾ ਤੇ ਪਰਮਾਤਮਾ ਦੀ ਇਹ ਜਿਹੜੀ ਰਚੀ ਕੁਦਰਤ ਹੈ ਇਹ ਵੀ ਬੇਅੰਤ ਹੈ ਤੇ ਉਹ ਆਪ ਵੀ ਬੇਅੰਤ ਹੈ ਇਹਦਾ ਕੋਈ ਅੰਤ ਨਹੀਂ ਹੈ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਉਹ ਲਿਖਣ ਲਈ ਬਹਿ ਜਾਓਗੇ ਤੁਹਾਡੀ ਲਿਖਣ ਦੀ ਜਿਹੜਾ ਲੇਖ ਹੈ ਨਾ ਉਹਦੇ ਅੱਖਰ ਹੀ ਖਤਮ ਹੋ ਜਾਣਗੇ ਪਰ ਕਰਤੇ ਦੀ ਰਚਨਾ ਦਾ ਤੁਸੀਂ ਕੋਈ ਅੰਤ ਕਰਤੇ ਦਾ ਤੇ ਕਰਤੇ ਦੀ ਰਚਨਾ ਦਾ ਤੁਸੀਂ ਕੋਈ ਅੰਤ ਨਹੀਂ ਪਾ ਸਕਦੇ ਪਤਾਲਾਂ ਬਾਰੇ ਸਤਿਗੁਰੂ ਇਹ ਵਿਚਾਰ ਪਿੱਛੇ ਦੱਸ ਆਇਆ ਜੋ ਆਪਨੇ ਸਰਵਣ ਕਰ ਲਿਆ ਅੱਜ ਫਿਰ ਸਤਿਗੁਰੂ ਜ਼ਿਕਰ ਕਰਦੇ ਨੇ ਰਾਤਾਂ ਰੁੱਤਾਂ ਥਿੱਤਾਂ ਵਾਰ ਪਵਨ ਪਾਣੀ ਅਗਨੀ ਪਾਤਾਲ ਭਾਵ ਇੱਥੇ ਸ਼ਾਰਤਨ ਇਸ਼ਾਰੇ ਨਾਲ ਸਤਿਗੁਰੂ ਸਮਝਾਉਂਦੇ ਇਹ ਸਭ ਦੀ ਰਚਨਾ ਵਿਦਾਤੇ ਨੇ ਕੀਤੀ ਹੈ ਇਹ ਰਚਨਾ ਕੁਦਰਤ ਦੀ ਕਿੱਥੋਂ ਆਰੰਭ ਹੋਈ ਸਾਹਿਬਾਂ ਨੇ ਇੱਕ ਬਚਨ ਮਾਰੂ ਰਾਗ ਵਿੱਚ ਉਚਾਰਨ ਕੀਤਾ
अरबद नरबद बचने वरते सन के 10,000 साल पहला अरबद नाल तत्काली गुरु नानक साहब ने लकब वरत दिता नरबद। नरबद का मतलब है नहीं, 10,000 साल नहीं, भाव इतों है कि बेअंत समा पहला, बहुत समा पहला दी गल सुनो। अरबद नरबद धुंदूकारा सहबचन कर दे, मैं उदों की गल करदा जदों धुंद ही धुंद, अंधेरा ही अंधेरा सी, अंधकार सी धुंधकार सी। अरबद नरबद धुंदूकारा धरन धरती, न गगन आकाश भी है नहीं सी, धरती नहीं सी, धरन ना गगना हुक्मे अपारा, ना दिन रहन ना चंद ना सूरज, ना दिन सी ना रात सी। हुण जिक्र कीता ना सतगुरु ने रातां दा, रात भी है नहीं सी, दिन भी नहीं सी, ना दिन चंद सूरज भी नहीं सी, ना दिन रहन ना चंद ना सूरज, पर परमात्मा उदों भी सी। गुरु बाबे दा देखो किन्ना यकीन है अकाल पुरख ते, सुन समाध ला के बैठा सी। हुण कोई कहे धरती ते है नहीं, बैठा किथे सी? धरती ते बैठण ते धरती दा आसरा उनू लैण दी जरूरत है जिहदा शरीर है, कहे वो ते जोत है, ज्योति स्वरूप है, वो ते प्रकाश स्वरूप है। उन्होंने धरती का अपनी ही रची कुदरत दे आसरे की आवश्यकता नहीं है। ये सब कुछ नहीं सी बहुत समा पहला। फिर यह आरंभ कितों होया, मैं थोड़ा संखेप करा, बहुत ही लंबा एक विशाल प्रकरण है। साहबा ने बाणी अंदर दसिया साचे ते पमना भया, पमन का जिक्र आपने सरवन किया हुणे, पमन पानी अग्नि पताल। सब तो पहला अकाल पुरख ने अपने आप तो हवा बनाई, साचे भाव सदा थिर रहन वाला जो निरंकार है, साचा लफज उहदे लई पमन पैदा हुई पहला। सब तो पहला पमन हवा, साचे ते पमना भया। फिर ये तत् किवें बने अगे लड़ीवार, पमने ते जल होए, फिर विधाते ने पानी ते लड़ीवार, पंजे तत् जड़े बना दिते केड़े, अप तेज वाए पृथ्वी आकाश। ये पंजा तत्तां तो सह फिर बचन करदे ने, पंज तत् कर तुद श्रेष्ठ सब साजी। इन पंजा तत्तां तो ही ये सारी कुदरत दी सिरजना रब ने कीती है। ये जो विचारा असी विचारा दिन जप बाणी विचों करिया प्यारे, ये विच गुरु नानक साहब सबना नू कह रहे, भाई करते दी कुदरत दा अंत पाउण ते लिखण दी जरूरत ना करो, हिम्मत ना करो, क्योंकि तुहाडा ये उद्यम परिश्रम बेअर्थ जाएगा। करता आप भी बेअंत है ते उहदी रचना कुदरत भी बेअंत है। मैं थोड़ा संखेप कर लिया, अज फिर सतगुरु शारतन इशारा करके समझाउंदे, रातां ने रुत्तां ने थित्तां वार, ये सब कुछ पवन हवा पानी अग पाताल, इन सबना दे विच तिस विच, इना सबना दे विच धरती थाप रखी। इना दी सिरजना करन तों बाद विधाते ने धरती थाप दिती, टिका दिती। किना विच फिर एक बारी सरवण कर लो, रातां रुत्तां थित्तां वार पवन पानी अग्नि पाताल, तिस विच इन्हां दे विच धरती थाप के टिका के रखी। पर यह धरती टिकाउण दा एक मकसद सी, गुरु नानक साहिब दसदे
मकसद की सी धरती का। कई अदीब विद्वानों ने धरती ते बहुत रिसर्च की थी है, बड़े बड़े विद्वान ने दुनिया ते। फगवाड़े दी धरती ते दास गुरु घर की सेवा यही कर रहा सी, शब्द विचार दी। एक अदीब विद्वान लिखारी दास को लाया, उन्होंने कहा भाई भाई साहब संसारी ते दुनियावी जिहड़ा अखरी ज्ञान है वह तो मैं बहुत धरती बारे लिखिया, पर मैं चाहना भी इस लिखत का टाइटल जिहड़ा है ना वह मैं गुरबाणी के आधार से रखा, तो मैनू कुछ धरती बारे दसो। धरती बारे गुरबाणी विच बचन आउंदे ने कबीर धरती साधकी, मैनू माफ कर देना, ये साधना करन वाले साधु संत रब दी इबादत करन वाले धर्म दी कमाई करन वालेयां वास्ते रब ने टिकाई सी। कबीर धरती साधकी होया कि तस्कर वैसे आए, इहदे उत्ते चोरां ने आके कब्जा कर, तस्कर किनू कहिंदे ने, चोर नू। रब ने जदों ये धरती बनाई ते उन्हें वेची नहीं, उन्हें पवन बनाई पवन नू वेचिया नहीं है, उन्हें पानी बनाया पानी मुल नहीं दिता, सब ले सी। लेकिन असी की कीता, असी रब दी कुदरत नू ही दो दो हत्थी वेच दिता। ते जे अगम्मी बचन गुरबाणी विचों पढ़िए, कबीर वर्गे लासानी भगत रब दे प्यारे कहिंदे असल विच ये धरती साध वास्ते। अज गुरु नानक साहिब यही समझा रहे ने ना, इस विच धरती थाप रखी धर्मशाल, धर्मशाल का मतलब की है धरती धर्म की कमाई करने वास्ते है, असल धर्मशाल है सारी धरती, धर्म की कमाई करने वास्ते धरती टिकाई है रब ने बनाई है। पर चोरां ने इहनू दो दो हत्थी लुटिया भी है, कब्जे भी किते ने इहदे ते, असल दे विच परमेशर दा जो मनोरथ सी धरती बनाउण दा, ओ मनुख ने चकना चूर कर दिता। ये नहीं लफज मैं वर्त सकदा। तिस विच जी जुगत के रंग, हुण धरती दे उत्ते या धरती विच लफज है, तिस विच इस धरती विच अनेकां जीवां दी जुगत जिहड़ी है बनाई रब ने, क्योंकि धरती दे उत्ते जिहड़े 42 लख किस्म दे जीव पैदा कीते गुरबाणी ने वंड कीती है। बाबा नामदेव जी वचन कर दे 42 लख जी जल में होते, अगर 84 विचों 42 बिल्कुल अद्धे अदियां जूना जड़ियां ने ना वो पानी विच ने। हुण विदाते दी रचना अजीबो गरीब है, चरज है, हैरान कौन है ना, 42 लख किस्म दे पानी विच जीव ने ते उत्थे कोई दुकान नहीं है, उत्थे हट ना ना को किरस, कोई किरत नहीं करदा, कोई काम नहीं करदा, बस वड्डे जीव छोटिया नू खाई जाते, ना को किरस करे जिया का आहार की है, फिर जी खान ये भी रब दी रचना है, खाई जाते। ते 42 लख किस्म दे जीव जेड़े ने धरती उते ने, तिस विच इस धरती दे विच भी पाव पानी विच भी, ते ए धरती दे ऊपर भी जी ते जीवां दे रहण दियां मर्यादा तरीके सलीके ओ परमात्मा ने आप ही बनाए, उन्हां दे रहण दा तरीका जिहड़ा ओ मनुख वर्गा नहीं, मनुख दा अलग है, पशु दा अलग है,
ਇਸ ਵਿੱਚ ਜੀ ਜੁਗਤ ਜੁਗਤੀਆਂ ਕੇ ਰੰਗ ਕਈ ਰੰਗਾਂ ਦੇ। ਹੁਣ ਵਿਸਮਾਦ ਜੀ ਵਿਸਮਾਦ ਭੇਦ ਉਹਨੇ ਜੀ ਪੈਦਾ ਕੀਤੇ ਨੇ ਪੰਛੀਆਂ ਦੀ ਗੱਲ ਕਰਦੇ ਆ ਗੁਰਦੇਵ ਸਮਝਾਉਂਦੇ ਕਦੇ ਕਾਂ ਨੂੰ ਕੋਈ ਤੋਤਾ ਨਹੀਂ ਕਹਿੰਦਾ ਤੇ ਤੋਤੇ ਨੂੰ ਕਦੇ ਕੋਈ ਚਿੜੀ ਨਹੀਂ ਕਹਿੰਦਾ। ਉਹਨਾਂ ਦੇ ਨਾਮ ਵੀ ਅਲੱਗ ਨੇ ਰੰਗ ਵੀ ਅਲੱਗ ਨੇ ਉਹਨਾਂ ਦੀ ਪਹਿਚਾਣ ਵੀ ਅਲੱਗ ਹੈ। ਭੇਦ ਰੱਖ ਕੇ ਜੀਵਾਂ ਨੂੰ ਬਣਾਇਆ ਤੇ ਕਈ ਰੰਗਾਂ ਦੇ ਤੇ ਉਹਨਾਂ ਦੀ ਤਰ੍ਹਾਂ ਤਰ੍ਹਾਂ ਦੀ ਜਿਹੜੀਆਂ ਜੁਗਤੀਆਂ ਨੇ ਰਹਿਣ ਦੇ ਸਲੀਕੇ ਢੰਗ ਵੀ ਇਹ ਵੀ ਰੱਬ ਨੇ ਬਣਾਇਆ। ਤਿੰਨ ਕੇ ਨਾਮ ਅਨੇਕ ਉਹਨਾਂ ਦੇ ਅਨੇਕਾਂ ਹੀ ਨਾਮ ਨੇ ਅਨੰਤ। ਤਿੰਨ ਕੇ ਨਾਮ ਅਨੇਕ ਅਨੰਤ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਬਚਨ ਕਰਦੇ ਭਾਈ ਸੁਣੋ, ਇਹ ਸਾਰੇ ਜੀਵ ਜਿਹੜੇ ਮਾਲਕ ਨੇ ਪੈਦਾ ਕੀਤੇ ਨੇ ਨਾ ਵਿੱਚ ਹੀ ਮਨੁੱਖ ਹੈ, ਇਹਨਾਂ ਜੂਨਾਂ ਵਿੱਚ ਹੈ। ਮਨੁੱਖ ਵੀ ਇੱਕ ਜੂਨ ਹੈ 84 ਲੱਖ ਜੂਨਾਂ ਦੇ ਵਿੱਚੋਂ, ਪਰ ਇਹ ਸਾਰੀਆਂ ਜੂਨਾਂ ਦੀ ਸਰਦਾਰ ਹੈ। ਇਹ ਮਨੁੱਖ ਤੇ ਮਾਲਕ ਨੇ ਕਿਰਪਾ ਕੀਤੀ ਹੈ। ਅਵਰ ਜੂਨ ਤੇਰੀ ਮਨੁੱਖ ਨੂੰ ਕਿਹਾ ਹੈ, ਮਨੁੱਖ ਇਨਸਾਨ ਹੋਰ ਜਾਂ ਜਿੰਨੀਆਂ ਵੀ ਜੂਨਾਂ ਨੇ ਸਾਰੀਆਂ ਤੇਰਾ ਪਾਣੀ ਭਰਨ ਵਾਲੀਆਂ। ਅਵਰ ਜੂਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਰਦਾਰੀ ਤੈਨੂੰ ਦਿੱਤੀ ਹੈ। ਸਾਰੀ ਰਚਨਾ ਰਚ ਕੇ ਆ ਧਰਤੀ ਦੀ, ਜਹਾਨ ਦੀ, ਸਾਰੇ ਸੰਸਾਰ ਦਾ ਤੈਨੂੰ ਸਰਦਾਰ ਬਣਾਇਆ। ਇੱਕ ਬੇਨਤੀ ਮੈਂ ਹੁਣ ਜ਼ਰੂਰ ਕਰਾਂਗਾ, ਕਦੇ ਵੀ ਅਹਿਮਕਤਾ ਦੇ ਵਿੱਚ ਇਹ ਨਹੀਂ ਕਹਿਣਾ ਚਾਹੀਦਾ ਕਿ ਗੁਰੂ ਨੇ ਰੱਬ ਨੇ ਮੈਨੂੰ ਕੀ ਦਿੱਤਾ। ਜੋ ਉਹਨੇ ਸਾਨੂੰ ਇਹ ਸਰੀਰ ਕਾਇਆ ਦਿੱਤੀ ਹੈ ਨਾ, ਅਸੀਂ ਤੇ ਇਹਦਾ ਵੀ ਰਿਣ ਨਹੀਂ ਉਤਾਰ ਸਕਦੇ। ਕਿਹਾ ਕਰੋ, ਇਹ ਨਾ ਕਿਹਾ ਕਰੋ ਮੈਨੂੰ ਰੱਬ ਨੇ ਕੁਝ ਨਹੀਂ ਦਿੱਤਾ, ਇਹ ਕਿਹਾ ਕਰੋ ਕਿ ਦਾਤਾ ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ, ਤੇਰੀ ਕਿਰਪਾ ਹੋਈ ਮੈਨੂੰ ਇਹ ਮਨੁੱਖਾ ਦੇਹ ਮਿਲੀ ਹੈ, ਤੇ ਜੇ ਤੂੰ ਮੈਨੂੰ ਪਸ਼ੂ ਹੀ ਬਣਾ ਦਿੰਦਾ ਮਨੁੱਖ ਨਾ ਬਣਾਉਂਦਾ ਤੇ ਮੈਂ ਤੇਰਾ ਕੀ ਕਰ ਲੈਣਾ ਸੀ। ਇਹ ਚਾਰ ਪਦਾਰਥ ਜਗਤ ਦੇ ਨਹੀਂ ਦਿੱਤੇ ਤੇ ਕਦੇ ਵੀ ਅਕਿਰਤ ਘਨ ਨਾ ਬਣੀਏ। ਉਹਨੇ ਬੜਾ ਕੁਝ ਦਿੱਤਾ, ਉਹਨੇ ਤੱਕਣ ਲਈ ਦ੍ਰਿਸ਼ਟੀ ਦਿੱਤੀ, ਸੋਚਣ ਲਈ ਦਿਮਾਗ ਦਿੱਤਾ, ਔਰ ਸੁਣਨ ਲਈ ਕੰਨ ਦਿੱਤੇ, ਚੱਲਣ ਲਈ ਪੈਰ ਦਿੱਤੇ, ਕਰਨ ਲਈ ਹੱਥ ਦਿੱਤੇ। ਇਹ ਛੋਟੀਆਂ ਦਾਤਾਂ ਨੇ। ਕਦੇ ਉਸ ਬੰਦੇ ਨੂੰ ਪੁੱਛ ਕੇ ਦੇਖੋ ਜਿਹੜਾ ਅੱਖਾਂ ਤੋਂ ਅੰਧਾ, ਫਿਰ ਕਦਰੋਂ ਕੀਮਤ ਦਾਤ ਦੀ ਸਮਝ ਆਏਗੀ ਕਿ ਉਹਨੇ ਦ੍ਰਿਸ਼ਟੀ ਦਿੱਤੀ ਕਿੰਨੀ ਕੀਮਤੀ ਹੈ। ਉਹਨੇ ਭੋਜਨ ਖਾਣ ਲਈ ਚਬਾ ਚਬਾ ਕੇ ਦੰਦ ਦਿੱਤੇ ਨੇ, ਉਹਨੇ ਦਮ ਤੇ ਸਵਾਸ ਦਿੱਤੇ ਨੇ ਜ਼ਿੰਦਗੀ, ਜੋ ਬੜੀ ਕੀਮਤੀ ਹੈ। ਇਹ ਕੋਈ ਛੋਟੀਆਂ ਦਾਤਾਂ ਨੇ। ਜੇ ਉਹਨੇ ਧਨ ਦੌਲਤ ਕੁਛ ਨਹੀਂ ਚਾਰ ਕੌਡੀਆਂ ਦਿੱਤੀਆਂ ਤੇ ਅਸੀਂ ਆ ਹਿਰਖ ਹੀ ਕਰੀ ਜਾਈਏ, ਉਹਦੇ ਤੇ ਗਿਲਾ ਹੀ ਕਰੀ ਜਾਈਏ। ਬਹੁਤੇ ਐਸੇ ਨੇ ਜਿਨ੍ਹਾਂ ਨੂੰ ਦਿੱਤਾ ਵੀ ਏ ਤੇ ਉਹ ਸਬਰ ਸਿੱਧਕ ਵਿੱਚ ਜੀਵਨ ਨਹੀਂ ਅਸੀਂ ਲੋਕ ਜੀਉ ਰਹੇ, ਫਿਰ ਵੀ ਕਹੀ ਜਾ ਰਹੇ ਹਾਂ ਕਿ ਕੁਛ ਨਹੀਂ ਹੈ, ਕੁਛ ਨਹੀਂ ਹੈ। ਗੁਰਬਾਣੀ ਸਾਨੂੰ ਇਹ ਸਿਖਾਉਂਦੀ ਭਲਿਆ, ਜੇ ਤੂੰ ਕੁਛ ਨਹੀਂ ਕੁਛ ਨਹੀਂ, ਮਰ ਗਏ ਉਹ ਮਰ ਗਏ, ਕੋਈ ਕੰਮ ਨਹੀਂ ਕੋਈ ਧੰਦਾ ਨਹੀਂ, ਇਹ ਕਹਿਣ ਵਿੱਚ ਤੇ ਢਹਿੰਦੀ ਕਲਾ ਚ ਜਾਏਗਾ। ਚੜ੍ਹਦੀ ਕਲਾ ਦੀ ਇਹ ਗੱਲ ਹੈ, ਦੋ ਵਕਤ ਦੀ ਰੋਟੀ ਮਿਲ ਰਹੀ ਤਾਂ ਵੀ ਕਹਿ ਬਹੁਤਾ ਕਹੀਏ ਬਹੁਤਾ ਹੋਏ, ਬੜਾ ਕੁਝ ਦਿੱਤਾ ਮਾਲਕ। ਦਾਨਸ਼ਵਰ ਲੋਕ ਅਕਸਰ ਹੀ ਕਹਿੰਦੇ ਦੋ ਵਕਤ ਦੀ ਰੋਟੀ ਖਾਣੀ ਹੈ। ਕਈ ਵਾਰੀ ਉਹ ਵੀ ਐਵੇਂ ਕਹਿਣ ਮਾਤਰ ਹੀ ਕਹਿੰਦੇ ਨੇ, ਅਸਲ ਮਨੋ ਨਹੀਂ ਕਹਿੰਦੇ, ਐਵੇਂ ਹੀ ਕਹਿੰਦੇ ਦੋ ਵਕਤ ਦੀ ਰੋਟੀ ਖਾਣੀ। ਖੈਰ ਅੱਜ ਮੇਰੇ ਸਤਿਗੁਰੂ ਇਹ ਸਾਰੇ ਕਬਾੜ ਖੋਲਦੇ ਨੇ, ਆਪਣੀ ਕੀਤੀ ਹੋਈ ਸਿਰਜਣਾ ਨਿਰੰਕਾਰ ਦੀ ਦਾ ਜ਼ਿਕਰ ਕਰਦੇ, ਕਰਮੀ ਕਰਮੀ ਹੋਏ ਸਭਨਾਂ ਨੂੰ ਜੋ ਜੋ ਜੀਵਨ ਮਿਲਿਆ ਮਾਲਕ ਦੇ ਦਰਬਾਰ ਦੇ ਵਿੱਚ ਗੁਰੂ ਕੇ ਪਿਆਰਿਓ ਕਰਮਾਂ ਤੇ ਵਿਚਾਰ ਆਉਣੀ ਹੈ। ਨਵੇੜਾ ਕਿੱਥੇ ਹੋਣਾ? ਕਰਮਾਂ ਤੇ।
ਸਾਡੀ ਕਰਨੀ ਕੀ ਹੈ, ਸਾਡਾ ਸਾਡੀ ਕਰਤੂਤ ਤੇ ਕਰਮ ਕੀ ਹੈ। ਜ਼ਿੰਦਗੀ ਦੇ ਵਿੱਚ ਜੇ ਭਲਾ ਕਰਮ ਨਹੀਂ ਕਰ ਸਕਦੇ ਤੇ ਆਪਣੇ ਆਪ ਨੂੰ ਰੋਕੀਏ ਬੁਰਾ ਕਰਨ ਤੋਂ, ਬੁਰਾ ਵੀ ਨਾ ਕਰੀਏ ਤੇ ਕੁਛ ਭਲਾ ਹੋ ਜਾਏਗਾ। ਤੇ ਜੇ ਨੇਕ ਕੰਮ ਨਹੀਂ ਕਰ ਸਕਦੇ, ਬੁਰਾ ਕਰਨ ਵੱਲ ਪ੍ਰੇਰਿਤ ਹੋ ਗਏ, ਫਿਰ ਬੁਰੇ ਕਰਮ ਦਾ ਨਤੀਜਾ ਜਿਹੜਾ ਨਾ, ਫਲ ਜਿਹੜਾ, ਉਹ ਕਦੇ ਭਲਾ ਨਹੀਂ ਹੋਣਾ। ਆਪੋ ਆਪਣਾ ਕਰਮ ਜਿਹੜਾ ਇਹਦੇ ਤੇ ਕਰਤੇ ਦੇ ਦਰ ਘਰ ਵਿੱਚ ਹੀ ਆਖਰੀ ਨਿਬੇੜੇ ਹੋਣੇ ਨੇ। ਬਚਨ ਹੈ ਅਗਲਾ, ਸੱਚਾ ਆਪ, ਉਹ ਪਰਮਾਤਮਾ ਸੱਚ ਦੀ ਮੂਰਤ, ਆਪ ਖੁਦ ਸੱਚਾ, ਸੱਚਾ ਦਰਬਾਰ, ਉਹਦਾ ਜਿਹੜਾ ਦਰਬਾਰ ਹੈ, ਦੀਵਾਨ ਹੈ, ਉਹ ਵੀ ਸੱਤ ਹੈ। ਉੱਥੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਕੋਈ ਝੂਠ ਬੋਲ ਸਕੇ। ਤਾਂ ਹੀ ਬਾਣੀ ਚ ਵਚਨ ਆਉਂਦਾ, ਇੱਥੇ ਤੇ ਅਸੀਂ ਕਰ ਵੀ ਦਿੰਦੇ ਹਾਂ ਕੁਕਰਮ ਤੇ ਝੂਠ ਬੋਲ ਕੇ ਕਈ ਵਾਰੀ ਛੁੱਟ ਵੀ ਜਾਂਦੇ ਹਾਂ, ਪਰ ਮੇਰੇ ਮਾਲਕ ਦੇ ਸੱਚੇ ਦਰਬਾਰ ਦੀ ਵਿਚਾਰ ਤੇ ਰਹਿਤ ਕੁਝ ਐਸੀ ਹੈ, ਉੱਥੇ ਸੱਚੋ ਹੀ ਸੱਚ ਨਿਭੜੇ। ਚੁਣ ਵੱਖ ਕੱਢੇ, ਝੂਠਿਆਂ ਨੂੰ ਚੁਣ ਕੇ, ਖੋਟਿਆਂ ਨੂੰ ਚੁਣ ਕੇ ਪਾਸੇ ਕਰ ਦਿੱਤਾ ਜਾਂਦਾ, ਉੱਥੇ ਝੂਠ ਨਹੀਂ ਚੱਲਣਾ। ਇਸੇ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਮਿੱਤਰਾ ਇੱਥੇ ਝੂਠ ਬੋਲ ਕੇ ਤੂੰ ਬਚ ਸਕਦਾ, ਝੂਠਿਆਂ ਦੇ ਸਾਹਮਣੇ ਝੂਠ ਚੱਲ ਸਕਦਾ। ਸੱਚ ਦੀ ਮੂਰਤ ਜੋ ਨਿਰੰਕਾਰ ਹੈ, ਸੱਚ ਦਾ, ਸੱਚਾਈ ਦਾ ਮੁਜੱਸਮਾ, ਉਹਦੇ ਸਾਹਮਣੇ ਤੇਰਾ ਕੂੜ ਨਹੀਂ ਜੇ ਚੱਲਣਾ। ਉਹ ਆਪ ਸੱਤ ਹੈ, ਉਹਦਾ ਦਰਬਾਰ ਸੱਚ ਹੈ, ਤੇ ਉੱਥੇ ਸੱਚ ਤੇ ਹੀ ਨਿਬੇੜੇ ਹੁੰਦੇ ਨੇ, ਝੂਠ ਲਈ ਉੱਥੇ ਕੋਈ ਮੁਕਾਮ ਜਗ੍ਹਾ ਨਹੀਂ ਹੈ। ਉੱਥੇ ਸਦਾ ਲਈ ਰਹਿੰਦਾ ਕੌਣ ਹੈ ਉਹਦੇ ਦਰਬਾਰ ਦੇ ਵਿੱਚ? ਤਿੱਥ ਹੈ ਸੋਹਣ, ਸੋਹਣ ਦਾ ਮਤਲਬ ਹੁੰਦਾ ਜੀ ਸੋਭਦੇ ਨੇ, ਸੋਭਦੇ ਨੇ। ਪੰਚ ਪਰਵਾਨ, ਪੰਚ ਦਾ ਅਰਥ ਹੈ ਜੀ ਸਾਧਕ, ਭਲੇ ਪੁਰਸ਼, ਸੰਤ ਜਨ, ਰੱਬ ਦੇ ਬੰਦੇ, ਰੱਬ ਦੇ ਪਿਆਰੇ ਉੱਥੇ ਸੋਭਦੇ ਨੇ। ਪਰਵਾਨ ਦਾ ਅਰਥ ਹੈ ਪ੍ਰਤੱਖ ਤੌਰ ਤੇ ਰੱਬ ਦੇ ਘਰ ਦਰਬਾਰ ਵਿੱਚ। ਨਦਰੀ ਕਰਮ ਪਵੈ ਨੀਸਾਨ, ਨਦਰੀ ਦਾ ਅਰਥ ਹੈ ਮਿਹਰ ਦੀ ਨਿਗਾਹ, ਕਿਰਪਾ ਦ੍ਰਿਸ਼ਟੀ ਵੀ ਜਿਹਨੂੰ ਆਖਦੇ ਹਾਂ ਅਸੀਂ, ਤੇ ਕਰਮ ਦਾ ਅਰਥ ਹੁੰਦਾ ਜੀ ਬਖਸ਼ਿਸ਼। ਰੱਬ ਦੀ ਕਿਰਪਾ ਦ੍ਰਿਸ਼ਟੀ ਤੇ ਬਖਸ਼ਿਸ਼ ਜਿਨ੍ਹਾਂ ਮਨੁੱਖਾਂ ਤੇ ਜੀਵਾਂ ਤੇ ਹੁੰਦੀ ਹੈ ਨਾ ਗੁਰੂ ਕੇ ਪਿਆਰੇ, ਉਹਨਾਂ ਦੇ ਮੱਥੇ ਦੇ ਵਿੱਚ ਨਾ ਇੱਕ ਨਿਸ਼ਾਨ ਬਣ ਜਾਂਦਾ। ਇਹ ਨਿਸ਼ਾਨ ਬਾਹਰ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਤੇ ਬਣਦਾ ਕਿਵੇਂ ਹੈ? ਥੋੜਾ ਜਿਹਾ ਮੈਂ ਸੰਖੇਪ ਬੇਨਤੀ ਕਰ ਦੇਵਾਂ, ਇਸ ਲਈ ਆਖਰੀ ਪੰਕਤੀ ਹੈ, 5-7-10 ਮਿੰਟ ਦਾ ਸਮਾਂ ਬਾਕੀ ਹੈ। ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫਲਸਫਾ ਬਿਆਨ ਕੀਤਾ। ਗੁਰੂ ਦੇ ਬਚਨ ਕਰਦੇ ਨੇ, ਉਦੋਂ ਇਹ ਬਚਨ ਕੀਤੇ ਜਦੋਂ ਪੰਡਿਤ ਹਰਦਿਆਲ ਦੇ ਪਾਸ ਗੁਰੂ ਸਾਹਿਬਾਂ ਦੇ ਪਿਤਾ ਮਹਿਤਾ ਕਾਲੂ ਨੇ ਪੜ੍ਹਨ ਲਈ ਭੇਜਿਆ, ਤੇ ਪੰਡਿਤ ਜੀ ਕਹਿਣ ਲੱਗੇ, ਬੇਟਾ ਨਾਨਕ ਜੇ ਤੂੰ ਚੰਗਾ ਪੜ੍ਹੇਗਾ, ਚੰਗਾ ਲਿਖੇਗਾ, ਤੇ ਆਪਣੇ ਪਿਤਾ ਜੀ ਦੀ ਤਰ੍ਹਾਂ ਚੰਗਾ ਧਨ ਕਮਾਏਗਾ, ਸਮਾਜ ਵਿੱਚ ਤੇਰੀ ਇੱਜ਼ਤ ਹੋਏਗੀ, ਪੜ੍ਹਨ ਦਾ ਜਿਹੜਾ ਫਾਇਦਾ ਲਾਭ ਦੱਸਿਆ ਪੰਡਿਤ ਹਰਦਿਆਲ ਨੇ, ਕਿਉਂਕਿ ਵਿਦਿਆ ਪੜ੍ਹਨ ਦੇ ਸਾਧਨ ਉਦੋਂ ਇਹੀ ਹੁੰਦੇ ਸਨ, ਦਿਓਰਿਆਂ ਵਿੱਚ ਪੰਡਿਤ ਲੋਕ ਪੜ੍ਹਾਉਂਦੇ ਸਨ, ਮਸੀਤਾਂ ਦੇ ਵਿੱਚ ਮੌਲਵੀ ਪੜ੍ਹਾਉਂਦੇ ਸਨ, ਤੇ ਜਦੋਂ ਗੁਰੂ ਨਾਨਕ ਦਾ ਪੰਥ ਚੱਲਿਆ, ਰਾਹ ਚੱਲਿਆ,
ਧਰਮਸ਼ਾਲਾ ਬਣੀਆਂ। ਮੈਨੂੰ ਮਾਫ ਕਰ ਦੇਣਾ, ਉਦੋਂ ਗੁਰਦੁਆਰੇ ਨਹੀਂ ਸੀ, ਕੀ ਸੀ ਜੀ? ਧਰਮਸ਼ਾਲ, ਬਾਣੀ ਚ ਇਹੀ ਲਫ਼ਜ਼ ਆਇਆ ਜੀ, ਘਰ ਘਰ ਅੰਦਰ ਧਰਮਸ਼ਾਲ, ਧਰਮ ਦਾ ਘਰ। ਇੱਥੇ ਵੀ ਜਿਹੜੇ ਦਾਨੇ ਗ੍ਰੰਥੀ ਸੱਜਣ ਸਨ, ਉਹ ਸ਼ੁਰੂਆਤ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਰਹੇ। ਇਹ ਸਕੂਲ, ਵਿਦਿਆਲੇ, ਯੂਨੀਵਰਸਿਟੀਆਂ, ਕਾਲਜ ਤੇ ਬਹੁਤ ਬਾਅਦ ਵਿੱਚ ਸ਼ੁਰੂ ਹੋਏ। ਖੈਰ, ਪੰਡਿਤ ਹਰਦਿਆਲ ਨੇ ਜਦ ਇਹ ਬੋਲ ਕਹੇ, ਬਾਬਾ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਪੰਡਿਤ ਜੀ, ਫਿਰ ਕੀ ਹੋਏਗਾ? ਪੰਡਿਤ ਹਰਦਿਆਲ ਸੋਚਾਂ ਵਿੱਚ ਪੈ ਗਿਆ ਕਿ 5 ਸਾਲ ਦੇ ਬੱਚੇ ਨਾਨਕ ਨੇ ਕੀ ਕਹਿ ਦਿੱਤਾ? ਵਿਦਿਆ ਪੜ੍ਹ ਲਿਖ ਕੇ ਚੰਗੀ ਚਾਕਰੀ ਨੌਕਰੀ ਤੇ ਕਰਦਿਆਂ ਹੋਇਆਂ ਕੰਮ ਕਰੇ ਤਾਂ ਕਾਫੀ ਧਨ ਇਕੱਠਾ ਕਰੇਗਾ, ਇਹ ਤੇ ਉਹਨੇ ਕਹਿ ਦਿੱਤਾ। ਦੁਨੀਆਂ ਵਿੱਚ ਫਿਰ ਕਹਿਣ ਲੱਗੇ, ਮਾਨ ਤੇ ਸਨਮਾਨ ਪਾਏਗਾ। ਬਾਬੇ ਨੇ ਜਦ ਇਹ ਗੱਲ ਸੁਣੀ ਤੇ ਨਾਲ ਹੀ ਬਚਨ ਉਦੋਂ ਹੀ ਕਰ ਦਿੱਤਾ ਸੀ, ਬਾਣੀ ਭਾਵੇਂ ਬਾਅਦ ਵਿੱਚ ਉਚਾਰਨ ਕੀਤੀ ਹੈ। ਗੁਰਬਾਣੀ ਜੋ ਉਚਾਰਨ ਕੀਤੀ, ਇਸ ਗਾਥਾ ਦੇ ਮੁਤਾਬਕ ਗੁਰੂ ਬਾਬਾ ਜੀ ਬਚਨ ਕਰਦੇ, ਪੰਡਿਤ ਜੀ ਇਹ ਪੜ੍ਹਾਈ ਅਲੱਗ ਹੈ ਜਿਹਦੇ ਨਾਲ ਸਦੀਵੀ ਇੱਜ਼ਤ ਮਿਲਦੀ ਹੈ, ਜਿਹੜੀ ਲੋਕ ਤੇ ਪਰਲੋਕ ਵਿੱਚ ਨਹੀਂ ਖੁੱਸਦੀ, ਤੇ ਜਿਹੜੀ ਵਿਦਿਆ ਦੁਨਿਆਵੀ ਪੜ੍ਹਦੇ ਆ, ਮਰਾਤਬੇ ਪਦਵੀਆਂ ਵੱਡੀਆਂ ਵੱਡੀਆਂ ਮਿਲਦੀਆਂ, ਜਿਉਂਦੇ ਜੀ ਰਿਟਾਇਰ ਕਰ ਦਿੱਤਾ ਜਾਂਦਾ। ਧਨ ਦੀ ਗੱਲ, ਇੱਜ਼ਤ ਦੀ ਗੱਲ, ਅਸਲ ਇੱਜ਼ਤ ਜਿਹੜੀ ਹੈ ਨਾ, ਉਹ ਵੀ ਤੁਸਾਂ ਨੇ ਬਿਆਨ ਨਹੀਂ ਕੀਤੀ। ਬਾਬੇ ਨੇ ਜ਼ਿਕਰ ਕੀਤਾ ਜਾਨ ਮੋਹ, ਕਿਉਂਕਿ ਪੰਡਿਤ ਹਰਦਿਆਲ ਨੂੰ ਇਹ ਥੋੜਾ ਥੋੜਾ ਮਾਲਮ ਹੋ ਗਿਆ ਸੀ ਕਿ ਨਾਨਕ ਆਮ ਮਾਮੂਲੀ ਬੱਚਾ ਨਹੀਂ ਹੈ। ਕਹਿਣ ਲੱਗੇ, ਬੇਟਾ ਨਾਨਕ, ਫਿਰ ਅਸਲ ਵਿਦਿਆ ਕੀ ਹੈ, ਅਸਲ ਇੱਜ਼ਤ ਕੀ ਹੈ, ਅਸਲ ਪਤ ਕੀ ਹੈ? ਤੇ ਬਾਬੇ ਨੇ ਸਮਝਾਇਆ ਵੀ ਕਿੱਥੋਂ ਬਣਦੀ ਆ, ਉਹ ਮੈਂ ਦੱਸਦਾ ਤੁਹਾਨੂੰ। ਦੁਨੀਆਂ ਦੇ ਲੋਕੋ, ਸਭ ਤੋਂ ਪਹਿਲਾਂ ਹੀ ਵਿਦਿਆ ਪੜ੍ਹਨ ਲਈ ਬਾਬੇ ਨੇ ਸ਼ਿਆਈ ਤਿਆਰ ਕਰਨ ਦੀ ਜੁਗਤ ਦੱਸੀ, ਜਾਲ ਮੋਹ। ਇਨਸਾਨ ਆਪਣੀ ਜ਼ਿੰਦਗੀ ਵਿੱਚੋਂ ਮੋਹ ਨੂੰ ਸਾੜਦੇ, ਤੇ ਜਿਹੜੀ ਰਾਖ ਬਚੇ ਮੋਹ ਨੂੰ ਸਾੜਨ ਤੇ, ਕੋਈ ਵੀ ਚੀਜ਼ ਸਾੜੋ ਤੇ ਉਹਦੀ ਰਾਖ ਬਚਦੀ ਹੈ ਨਾ। ਕਾਗਜ਼ ਜਲਾਓ, ਰਾਖ, ਲੱਕੜੀ ਦੀ ਰਾਖ, ਗੋਹੇ ਦੀ ਰਾਖ, ਬਸਤਰ ਵੀ ਜਲੇ ਤੇ ਉਹਦੀ ਰਾਖ ਹੁੰਦੀ। ਉਹ ਜਿਹੜੀ ਰਾਖ ਬਚੀ ਉਹਨੂੰ ਚੰਗੀ ਤਰ੍ਹਾਂ ਘੱਸ ਕੇ ਉਹਦੀ ਮਸ ਕਰ ਲਓ, ਸਿਆਹੀ ਬਣਾ ਲਓ। ਜਾਲ ਮੋਹ, ਹੁਣ ਮੋਹ ਕੋਈ ਵਸਤੂ ਨਹੀਂ ਹੈ, ਜਿਹਨੂੰ ਜਲਾਉਣਾ ਵੀ ਔਖਾ, ਸਮਝਣਾ ਤੇ ਜਾਣਨਾ ਵੀ ਬੜਾ ਔਖਾ। ਜਾਲ ਮੋਹ ਘੱਸ ਮਸ ਕਰ, ਮਤ ਕਾਗਜ਼ ਕਰ ਸਾਰ, ਕੋਰੇ ਕਾਗਜ਼ ਦੀ ਤਰ੍ਹਾਂ ਆਪਣੀ ਸ੍ਰੇਸ਼ਟ ਮਤ ਨੂੰ ਸ੍ਰੇਸ਼ਟ ਕਰ, ਸਾਫ ਕਰ, ਕੋਰੇ ਕਾਗਜ਼ ਦੀ ਤਰ੍ਹਾਂ। ਭਾਓ ਕਲਮ, ਰੱਬ ਦੇ ਪ੍ਰੇਮ ਦੀ ਕਲਮ, ਚਿੱਤ ਲਿਖਾਰੀ, ਆਪਣੇ ਮਨ ਦੇ ਹੱਥ ਦੇ ਵਿੱਚ ਰੱਬ ਦੇ ਪ੍ਰੇਮ ਦੀ ਕਲਮ ਪਕੜਾ ਦੇ। ਗੁਰ ਪੁੱਛ, ਆਪਣੇ ਆਪ ਕੋ ਜਨਾ ਲਿਖੀ, ਗੁਰੂ ਕੋਲੋਂ ਪੁੱਛ ਲਿਖਣ ਤੋਂ ਪਹਿਲਾਂ, ਮੈਂ ਲਿਖਾਂ ਕੀ? ਗੁਰ ਪੁੱਛ ਲਿਖ ਵਿਚਾਰ। ਹੁਣ ਗੁਰੂ ਕਦੇ ਨਹੀਂ ਇਹ ਕਹੇਗਾ ਕਿ ਤੂੰ ਗੰਦੇ ਗੀਤ ਲਿਖ, ਨਾਵਲ ਗੰਦੇ ਲਿਖ, ਗੰਦੀ ਲਿਖਣੀ। ਗੁਰੂ ਤੇ ਇਹ ਕਹੇਗਾ, ਮਿੱਤਰਾ ਜੇ ਲਿਖਣਾ ਹੀ ਪੁੱਤਰਾ ਤੇ ਲਿਖ ਨਾਮ, ਰੱਬ ਦਾ ਨਾਮ ਲਿਖ, ਰਬੀ ਸਿਫ ਸਲਾਹ ਲਿਖ। ਅਖੀਰ ਤੇ ਲਿਖਦਿਆਂ ਕਿਤੇ ਤੂੰ ਵੀ ਨਾ ਕਹਿ ਦੀ ਕਿ ਮੈਂ ਸਾਰੀ ਸਿਫਤ ਰੱਬ ਦੀ ਲਿਖ ਦਿੱਤੀ, ਰੱਬ ਦਾ ਨਾਮ ਲਿਖ ਦਿੱਤਾ। ਇਹ ਜ਼ਰੂਰ ਲਿਖ ਕੇ ਲਿਖ ਦਈ, ਅੰਤ ਨਾ ਪਾਰਾ ਵਾਰ। ਜਿਹੜਾ ਇਹੋ ਜਿਹੀ ਲੇਖਣੀ ਲਿਖਣੀ ਜਾਣਦਾ, ਗੁਰੂ ਕੋਲੋਂ ਸਮਝ ਲੈਂਦਾ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ। ਗੱਲ ਨਿਸ਼ਾਨ ਦੀ ਕਰਨੀ ਅਸੀਂ, ਨਿਸ਼ਾਨੀ ਦੀ। ਜਿੱਥੇ ਹੁਣ ਲੇਖਾ ਮੰਗਿਆ ਜਾਂਦਾ ਨਾ ਗੁਰੂ ਕੇ ਪਿਆਰੇ, ਰੱਬ ਦੇ ਪਾਸ ਜਾ ਕੇ, ਤਿੱਥੇ ਹੋਏ ਸੱਚਾ ਨਿਸ਼ਾਨ, ਸੱਚੀ ਨਿਸ਼ਾਨੀ। ਅੱਜ ਗੁਰੂ ਦੇ ਬਚਨ ਕਰੇ ਨੇ
विचार अधीन जप सहब दी पौड़ी विच नदरी करम पवै निशान। उदा असी इत्थे कही जाने कि तू मूर्ख है, किसे नू सियाना कहने, किसे नू मूर्ख कहने, किसे नू कच्चा कहने, ते किसे नू पक्का कहने। ये पक्का गुरु दा सिख, ये पक्का सत्संगी है, ये बंदा कच्चा फिला, ये साडे कहन मात्र ने। पर जी कच पकाई की गल है, गुरु नानक साहब बचन कर दे इत्थे ये नहीं कही जा सकती। कच पकाई ओथै पाए, जद ये जीवन बतीत करके मालक कोल जाना ना, जिन्हें जीवन देता है, नानक गया जापै जाए, ए उदो जापदा, उदो स्पष्ट दिखाई देंदा नानक, जदो अगे जाएगा फिर पता लगेगा मालक दे घर विच कच्चा कौन है ते पक्का कौन है। भुला चुका दी खिमा कर देनी, समय दी संपूर्णता। वाहिगुरु जी का खालसा, वाहिगुरु जी की।

0: ਵਾਹਿਗੁਰੂ
1: ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੁਮ

ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਨ ਦਿਆ ਬੇਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਘਣੀਆਂ ਨੇ ਧਰਮ ਹੇ ਤੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜਿਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਿਸ਼ੀ ਅਰਿਆਜ ਟੇਕ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੁੱਕੀਆਂ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੈ ਮਹਾਰਾਜ ਜੀ ਉਸ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਿਸੋੜਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਤੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰ ਘਰ ਦੇ ਸੇਵਕ ਕਿਰਤ ਕਵਰ ਸਿੰਘ ਮਹਾਰਾਜ ਜੀ ਕਾਰੋਬਾਰਾਂ ਵਿੱਚ ਸਫਲਤਾ ਦੀ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵ ਪੁਰਾਣ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਕਾਰੋਬਾਰਾਂ ਵਿੱਚ ਸਫਲਤਾ ਤਰੱਕੀਆਂ ਦੀ ਦਾਤ ਬਖਸ਼ਿਸ਼ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਤੇ ਰੋਤਾ ਵਾਸਤੇ ਅਰਦਾਸ ਕਰਦੇ ਨੇ ਕਿਰਪਾ ਕਰਨੀ ਸੇਵਕਾਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਪੁੱਛ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਪਹੀ ਅਕਾਲ ਕੇ ਤਬੇ ਚਲਾਇਓ
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ

ਸੋਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਡਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਏ ਮਤ ਦੀਨੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਹਿਲਾਰਾ ਗੁਰ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖਿਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵ ਰਹੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉਂ ਵਾਰੀ ਜਿਤ ਸੋਹੇਲੇ ਰਹਾਓ ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਤੇ ਹੁਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਹਦਾ ਤੇ ਗੁਣ ਸੰਹਾਰ ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਆ ਨਾਨਕ ਸੇ ਤੇ ਵਨ ਰਾਗਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਤ ਹੋਏ ਸੋ ਘਰ ਰੱਖ ਉਡਾਈ ਤੋਂ ਰਹਾ ਵਿਸਿਆ ਘੜੀਆਂ ਪਹਿਲਾਂ ਤਿੱਤੀ ਵਾਰੀ ਮਾਹ ਹੋਆ ਸੂਰਜ ਕਰੋ ਧਨ ਏਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਲ ਸਿੰਘ ਮਹੱਲਾ ਪਹਿਲਾ ਗਗਨ ਮਹਿਥਾਲ ਚੰਦ ਦੀਪ ਬਣੇ ਤਾਰਕਾ ਮੰਡਲ ਜਨਕ ਮੋਤੀ ਤੂ ਸਮਾਧਾਨ ਲੋ ਪਾਵਨ ਚਵਲੋ ਕਰੇ ਸਗਲ ਗੁਰਲਾਇ ਬਲੰਤ ਜੋਤੀ ਕੈਸੀ ਆਰਤੀ ਹੋਈ ਪਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਫੇਰੀ ਰਹਾਓ ਸਹਿਤਾ ਨੈਣ ਨਰਨੈਣ ਹੈ ਤੋਇ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਲ ਵਿਮਲਾ ਨੇ ਪਦ ਗੰਧ ਬਿੰਨ ਸਹਿਸ ਤਵ ਗੰਧੀ ਹੋਏ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਹਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਛਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮੁਕਨੰਦ ਲੋਭਿਤ ਮਨੋ ਅੰਦਰੋਂ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋ ਜਾਤੇ ਤੇਰਾ ਨਾਇ ਵਾਸਾ ਰਾਗੁੜੀ ਪੂਰ ਮਹਲਾ ਚੌਥਾ ਕਾਮ ਕਰੋ ਨਗਰ ਵੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਖੇ ਗੁਰੂ ਪਾਇਆ ਮਨੋ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪਨਵਡਾ ਹੇ ਕਾਟੋਤ ਪਨਵਡਾ ਹੇ ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ ਤਨਾ ਅੰਤਰੋ ਮੈਂ ਕੰਡਾ ਹੇ ਜਿਉ ਜਿਉ ਚੱਲੈ ਡੁਬੈ ਹੈ ਦੁੱਖ ਪਾਵੈ ਹੈ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਾਉ ਕੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਦਾਤੇ ਕਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗੁੜ ਪੂਰਵ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਰਹਾਇਆ ਗੈ ਬਸਨ ਸੁਹੇਲਾ ਔਦ ਘਟੈ ਦਿਨ ਸੁਰੈ ਨਾਰੇ ਮਨ ਗੁਰਮਿਲ ਕਾ ਸੁਵਾਰੇ ਰਹਾਓ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਮੋਹਰ ਨ ਹੋਏ ਗੋ ਤੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੋਖੋ ਕਰ ਸੰਤਨ ਕੀ ਪੂਰੇ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੋਖੋ ਕਰ ਸੰਤਨ ਕੀ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਸ ਜਿੱਥੇ ਸਭ ਦੁਖਦਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਾ ਦਿੱਤਾ ਹੈ ਸਭ ਥਾਂ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਂ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜਾ ਕੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਅਰਜੋਈ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜਾ ਨੇ ਆਪਣੇ ਪਵਿੱਤਰ ਪਾਵਨ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜਾ ਕੇ ਹਜ਼ੂਰ ਕੀਰਤਨ ਸੋਹਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਊਣ ਤਾਈਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਓ ਅੱਗੋ ਵਾਸਤੇ ਸੁਧ ਤੇ ਸਪਸ਼ਟ ਬਾਣੀ ਪੜਨ ਦੀ ਸੁਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ ਇਸ ਵੇਲੇ ਆਪ ਜੀਆਂ ਦੇ ਸੁਖਾਸਨ ਸਾਹਿਬ ਤਿਆਰ ਹਨ ਆਪ ਜੀ ਆਪਣੇ ਆਸ਼ਰਮ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ ਅਖਰਵਾਦ ਘਾਟ ਪੜਿਆ ਪੁਲਚੁਕ ਮਾਫ ਕਰਨਾ ਸਰਬੱਤ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

one more time.

playground. Remember I told you?

kills you and me

ਧਨ ਕਉ ਚਾਰ ਕੁੰਟ ਉਠ ਪਵੈ ਸੋ ਧਨ ਹਰ ਸੇਵਾ ਤੇ ਪਵੈ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖ ਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੁ ਤੋ ਹਰ ਕੈ ਨਾਏ ਦੈਦ ਸੁਤਾਵ ਤਿਆ ਬੈਠਾਏ ਤਾਕੋ ਬਿਗ ਨ ਲਾਗੈ ਕੋਈ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਅਬਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੇਕ ਉਪਾਵ ਨ ਛੂਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੈ ਧਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੁਤ ਮੀਤ ਕੁਟੰਬ ਅਰਬਨਤਾ ਇਨ ਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਾਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿਨ ਦੀਏ ਤਿਸ ਬੁਝੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹੇ ਆਨੇ ਗੁਰ ਕੀ ਮਤ ਤੂੰ ਲੇਹੇ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਰ ਬਿਖ ਜਾਹੇ ਆਪ ਜਪਹੋ ਅਵਰਾ ਨਾਮ ਜਪਾਵਹੋ ਸੁਨਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸੁਮੈਲ ਬਿਨ ਸਜਾਏ ਹੋਮੈ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰ ਹੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨੇਕ ਬਿਸਥਾਰ ਏਕ ਤੇ ਪਹੇ ਏਕ ਅਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਨ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਾਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨ ਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਐਸ਼ ਪੁਨੀ ਸਰਧਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਸ਼ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ ਗੁਰਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ

ਸਾਜਨ ਸੰਤ ਕਰਹੋ ਇਹੋ ਕਾਮ, ਆਨ ਤਿਆਗ ਜਪ ਹੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵ ਹੋ, ਆਪ ਜਪ ਹੋ ਅਵਰਹ ਨਾਮ ਜਪਾਵ ਹੋ, ਭਗਤ ਭਾਏ ਕਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ, ਸਰਬ ਕਲਿਆਣ ਸੂਖ ਨਿਧ ਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪ ਹੋ ਗੁਣ ਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰ ਇਹੀ ਸੁਆਉ, ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੇ ਮਨ ਧਨ ਰੰਗ, ਬਿਰਲਾ ਘੂ ਪਾਵੇ ਸੰਗ, ਏਕ ਬਸਤ ਦੀਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕੀ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸ਼ਾਂ ਦੀਨ ਦਿਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਨ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ, ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਬਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੁ ਨਿਵਾਸ, ਸਰਬ ਸੁਖ ਨਾਨਕ ਪਰਗਾਸ। ਸਲੋਕ ਸਰ ਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀਆ, ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਪ ਆਕਾਰ ਏ ਕਸ਼ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕਮਾਤ, ਜਬ ਇਸ ਕਾ ਬਰਨ ਚਿਹਨ ਨਾ ਜਾਪਤ, ਤਬ ਹਰਖ ਸੋਗ ਕਹੋ ਕਿਸ ਹੈ ਵਿਆਪਤ, ਜਬ ਆਪਣ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ, ਆਪਣ ਖੇਲ ਆਪ ਵਰਤੀਜਾ, ਨਾਨਕ ਕਰਨੇ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕਹੁ ਗਨੀ, ਜਬ ਏਕ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੁ ਕੌਣ ਆਉ ਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸੇਵ ਸਕਤ ਕਹੋ ਹੋ ਕੇ ਤਠਾਏ, ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਣ ਚਲਿਤ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ, ਅਭਿਨਾਸੀ ਸੁਖ ਆਪਣ ਆਸਨ, ਤਹ ਜਨਮ ਮਰਨ ਕਹੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਹੋ ਕਿਸ ਹੋਏ, ਜਬ ਅਭਗਤ ਅਗੋਚਰ ਪ੍ਰਭ ਏਕਾ, ਤਬ ਚੇਤਰ ਗੁਪਤ ਕਿਸ ਪੂਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਅਗਾਦੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲਕ ਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਬਾਨ, ਤਹ ਕੌਣ ਕਉ ਮਾਨ ਕੌਣ ਅਭਿਮਾਨ, ਜੈ ਸਰੂਪ ਕੇਵਲ ਜਗਦੀਸ, ਤਹ ਛਲ ਸ਼ਿਦਰ ਲਗਤ ਕਹੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੈ ਭੂਖ ਕਵਨ ਤ੍ਰਿਪਤਾਵੈ, ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੀ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਨਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਪਹਾਈ, ਜੈ ਸਰਬ ਕਲਾ ਪੇ ਪ੍ਰਬੀਨ, ਤਹ ਵੇਦਕ ਤੇਵ ਕਹਾ ਕੋ ਚੀਨ, ਜਬ ਆਪਣ ਆਪ ਆਪ ਉਰ ਧਾਰੈ, ਤਉ ਸਗਨ ਆਪ ਸਗਨ ਕਹਾ ਵਿਚਾਰੈ, ਜਹ ਆਪਣ ਊਚ ਆਪਣ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀਐ ਚੇਰਾ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਨ ਹੋ ਆਪ, ਜਹ ਅਸ਼ਲ ਅਛੇਦ ਅਭੇਦ ਸਮਾਇਆ, ਊਹਾਂ ਕਿਸੈ ਵਿਆਪਤ ਮਾਇਆ, ਆਪਸ ਕੋ ਆਪੇ ਆਦੇਸ, ਤੇਹੋ ਗੁਣਮੈ ਤੇਹੋ ਗੁਣ ਕਾ ਨਾਹੀ ਪਰਵੇਸ, ਜਹ ਏਕ ਹੈ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ,
जह अपन आपो आप पतियारा तह कौन कथय कौन सुनने हारा बहो बेअंत ऊच के ऊचा नानक आपस को आपे पहुचा जह आपर जियो प्रपंच आकार तेहु गुणमय कीनो बिसथार पाप पुन तय पई कहावत को नरक को सुर्ग बंशावत आल जाल माया जंजाल होमे मोह परम पह पार दुख सुख मान अपमान अनेक प्रकार कियो बखियान आपन खेल आप कर देखे खेल संकोचे तव नानक एक जह अवगत भगत तह आप जह पसर पसार संत प्रताप दुहु पाख का आपे तनी उनकी शोभा उनहु बनी आपे कौतुक करे आनंद चोज आपे रस भोगन निरजोग जिस भावै तिस आपन नाय लावै जिस भावै तिस खेल खिलावै बेसुमार अथा अगणत अतुलै ज्यों बुलावो त्यों नानक दास बोलै सलोक जी जंत के ठाकुरा आपे वर्तन हार नानक एको पसरिया दूजा कह दृष्टार अष्टपदी आप कथै आप सुनने हार आपे एक आप बिसथार जात सुभावै तां सृष्ट उपाए अपने भाणे लए समाए तुम ते भिन नहीं किश होए आपन सूत सब जगत परोए जाको प्रभ जियो आप बुझाए सच नाम सोई जस जन पाए सो समदर्शी तत का बेता नानक सगल सृष्ट का जेता जी जंत्र सब तक हाथ दीन दयाल अनाथ को नाथ जिस राखै तिस कोई न मारे सो मुआ जिस मनो बिसारै तिस ताज अवर कहाँ को जाए सब सिर एक निरंजन राय जी की जुगत जक सब हाथ अंतर बाहर जन हो साथ गुण निधान बेअंत पार नानक दास सदा बलहार पूर्ण पूर रहे दयाल सब ऊपर होवत कृपाल अपने कर्तव्य जाने आप अंतर जामे रहो व्याप प्रत पल जीअन बहु पांत जो जो रचियो सो तिस त्यात जिस भावै तिस लय मिलाए भगत करह हर के गुण गाए मन अंतर विश्वास कर मानिया करन हार नानक एक जानिया जन लागा हर एक नाए तिस की आसन बिरथी जाए सेवक कौ सेवा बने आई हुक्म बूझ परम पद पाई इसते ऊपर नहीं विचार जाके मन बसया निरंकार बंधन तोर भये निरवैर आन दिन पूजे गुर के पैर ए लोक सुखिए परलोक सुहेले नानक हार प्रभु आपे मिले

ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਏ। ਨਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਕਾ ਬਿਸਰਾਮ। ਸੁਨ ਸਮਾਧ ਅਨਹਤ ਤਹਿਨਾਦ, ਕਹਿ ਨ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੂ ਅੰਤਰ ਸੂ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਾਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬਹਿ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ। ਵੇਦ ਪੁਰਾਣ ਸਿਮਰਤ ਮਹਿ ਦੇਖ, ਸਸੀਅਰ ਸੂਰ ਨਖਿਅਤਰ ਮਹਿ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬ ਹੂੰ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣ ਹੈ ਅਮੋਲ। ਸਰਬ ਜੋਤ ਮੈਂ ਜਾਤੀ ਜੋਤ, ਧਾਰ ਰਹਿਓ ਸੁਆਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਣੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀਓ ਹੀ, ਨਾਨਕ ਦਰਸਨ ਦੇਖੋ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕੰਕਾਰ। ਅਨੇਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਨਹਾਰਾ। ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ। ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀ ਨੀ ਮਾਇਆ। ਸਭ ਕੈ ਮੱਧ ਅਲਿਪਤ ਰਹੈ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ। ਇਸ ਤੇ ਹੋਏ ਸੁਨਾਹੀ ਬੁਰਾ, ਊਰੈ ਕਹੋ ਕਿਨੇ ਕਛ ਕਰਾ। ਆਪ ਭਲਾ ਕਰਤੂਤ ਆਤ ਨੀਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ। ਤਾ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸ ਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨਿਤ ਤਿਆ ਬਹੁਤ ਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋਟ ਬੇਨਤੀ ਕਰਹੋ, ਸਾਧ ਸੰਗ ਅਗਨ ਸਾਗਰ ਤਰਹੋ। ਹਰ ਧਨ ਕੇ ਪਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਚਿਤ ਚਿਤਵ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕਹਿ ਨਿਸਕਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ।
प्रगटे गोपाल महात कै माथे नानक उधरे तिन कै साथे सारण जोग सुन सरणी आए कर कृपा प्रभ आप मिलाए मिट गए बैर पए सबरेन अमृत नाम साध संग लैन सो प्रसन्न पहे गुरुदेव पूरन होई सेवक की सेव आल जंजाल बिकार ते रहते राम नाम सुन रसना कहते कर प्रसाद दया प्रभ तारी नानक निभी खेप हमारी प्रभ की उस्तत करो संत मीत सावधान एकाग्र चीत सुखमनि सहज गोबिंद गुण नाम जिस मन बस है सोहो तिने धान सर्व इच्छा ताकि पूरन होए प्रधान पुरख प्रगट सब लोए सब ते ऊच पाए अस्थान बहुर न होवै आवन जान हर तन खट चले जन सोए नानक जिसै प्राप्त होए खेम शांत रिद नव निद बुद्ध ज्ञान सर्वतः सिद्ध विद्या तप जोग प्रभ ध्यान ज्ञान श्रेष्ठ उत्तम इसनान चार पदार्थ कमल प्रगास सब कै मद सगल ते उदास सुंदर चतुर तत का बेता समदर्शी एक दृष्टिता ए फल तिस जन कै मुख पहने गुरु नानक नाम बचन मन सुने एहो निधान जपै मन कोए सब जुग मैं ताकी गत होए गुण गोबिंद नाम धुन बाणी सिमरत शास्त्र वेद बखाणी सगल मतांत केवल हर नाम गोबिंद भगत कह मन बिसराम कोट अपराध साध संग मिटै संत कृपा ते जम ते छुटै जाकै मस्तक कर्म प्रभ पाए साध सरण नानक ते आए जिस मन बसै सुने लाए प्रीत तिस जन आवै हर प्रभ चीत जन्म मरण ताका दुख निवारै दुलभ दे तत्काल उधारै निर्मल शोभा अमृत ताकी बानी एक नाम मन माहे समानी दुख रोग बिनसे पै परम साध नाम निर्मलता के कर्म सब ते ऊचता की शोभा बनी नानक एह गुण नाम सुखमनी सब ते ऊचता की शोभा बनी नानक एह गुण नाम सुखमनी सुखमनी सुख अमृत प्रभ नाम भगत जना कै मन बिसराम वाहिगुरु जी का खालसा वाहिगुरु जी की फतेह।

ਸਾਲੁ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੀ ਬੁੱਝ

ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭ

ਬਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਏ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖਸਾਲਾ ਹਨੁਮੰਦ ਸੁਣੈ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹੁ ਸੁਣਿਆ ਹਾਥ ਵੈ ਸੁਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿੱਛੈ ਪਛੁਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰੁ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਾਤਸ਼ਿਓ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿਮਾਨ ਪੰਚੇ ਸੋਹਹਿ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀਂ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਕਿਸਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੂਰ ਅਸੰਖ ਗਾਲ ਵਡ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ
जिन एह लिखे तिस सिर नाहि, जिप फरमाए तिप तिपाहि, जेता कीता तेता नाउ, विण नावै नाहि को थाउ, कुदरत कवन कहा विचार, वारिया न जावा एक वार, जो तुद पावै साही भली कार, तू सदा सलामत निरंकार, भरियै हथ पैर तन देह, मूत पानी धोतै उतर सखेह, मूत पलीती कपड़ होए, दे साबून लइयै उतोए, भरियै मत पापा कै संग, उतो पहनावै कै रंग, पुन्नी पापी आखण नाही, कर कर करना लिख ले जाहु, आपे बीज आपे ही खाहु, नानक हुक्मी आवहु जाहु, तीरथ तप दया दत दान, जे को पावै तिलका मान, सुनया मनया मन कीता भाऊ, अंतरगत तीरथ मल नाऊ, सब गुण तेरे मैं नाही कोए, विण गुण कीते भगत न होए, स्वस्थ आत बाणी बरमाऊ, सत सुहान सदा मन चाऊ, कवन सुवेला वक्त कवन कवन।

ਸੂ ਘਰ ਕੀ ਹਾਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰੀ ਸਿਓ ਕਹੀਅਨ ਕੀਤੇ ਗਾਵਨ ਹਾਰੇ ਗਾਵੈ ਤੁਹਨੂੰ ਪੌਣ ਪਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰ।

ਵਾਰ ਜੁਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਭਉ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆ ਚੜੀਐ ਹੋਏ ਕੀਸ ਸੁਣ ਗੱਲਾ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ

ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ।

ਫਰੈ ਜਾਈ ਧਰਮ ਖੰਡ ਕਾਇਹੁ ਧਰਮ ਗਿਆਨ ਖੰਡ ਕਾਇਆ ਕੁਹ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਣ ਮਹੇਸ਼ ਕਿਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ਼ ਕੀਤੀਆ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵ ਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤੀਆਂ ਖਾਣੀ ਕਿਤੀਆਂ ਬਾਣੀ ਕਿਤੇ ਪਾਤ ਨਰਿੰਦ ਕਿਤੀਆਂ ਸੁਰਤੀ ਸੇਵ ਕਿਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹੇ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸਹਿ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸਹਿ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨੰਤ ਤਿੱਥੈ ਲੋਹ ਲੋ ਆਕਾਰ ਜਿਵ ਜੇ ਹੁਕਮ ਤਿਵੈ ਤਿਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਚੰਤ ਪ੍ਰਸਾਦ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ ਅਚਲ ਮੂਰ ਤਨ ਭਉ ਪ੍ਰਕਾਸ਼ ਮਿਤੋਜ ਕਹੀ ਜੈ ਕੋਟ ਇੰਦ੍ਰ ਇੰਦ੍ਰਾਨ ਸਾਹੀ ਸਾਹਾਨ ਗਨੀਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆ ਚੰਦ ਨਮਸਤੁੰਗ ਕਾਲੇ ਨਮਸਤੁੰਗ ਕਿਰਪਾਲੇ ਨਮਸਤੁੰਗ ਰੂਪੇ ਨਮਸਤੁੰਗ ਅਨੂਪੇ ਨਮਸਤੁੰਗ ਭੇਖੇ ਨਮਸਤੁੰਗ ਲੇਖੇ ਨਮਸਤੁੰਗ ਕਾਏ ਨਮਸਤੁੰਗ ਜਾਏ ਨਮਸਤੁੰਗ ਗੰਜੇ ਨਮਸਤੁੰਗ ਭੰਜੇ ਨਮਸਤੁੰਗ ਨਾਮੇ ਨਮਸਤੁੰਗ ਠਾਮੇ ਨਮਸਤੁੰਗ ਕਰਮੰਗ ਨਮਸਤੁੰਗ ਧਰਮੰਗ ਨਮਸਤੁੰਗ ਨਾਮੰਗ ਨਮਸਤੁੰਗ ਧਾਮੰਗ ਨਮਸਤੁੰਗ ਜੀਤੇ ਨਮਸਤੁੰਗ ਪੀਤੇ ਨਮਸਤੁੰਗ ਬਾਹੇ ਨਮਸਤੁੰਗ ਢਾਹੇ ਨਮਸਤੁੰਗ ਨੀਲੇ ਨਮਸਤੁੰਗ ਨਾਦੇ ਨਮਸਤੁੰਗ ਛੇਦੇ ਨਮਸਤੁੰਗ ਗਾਦੇ ਨਮਸਤੁੰਗ ਗੰਜੇ ਨਮਸਤੁੰਗ ਭੰਜੇ ਨਮਸਤੁੰਗ ਉਦਾਰੇ ਨਮਸਤੁੰਗ ਪਾਰੇ ਨਮਸਤੁੰਗ ਸੁਵੇਕੈ ਨਮਸਤੁੰਗ ਨੀਕੈ ਨਮਸਤੁੰਗ ਭੂਤੇ ਨਮਸਤੁੰਗ ਜੂਪੇ ਨਮਸਤੁੰਗ ਨਿਰਕਰਮੇ ਨਮਸਤੁੰਗ ਨਿਰਭਰਮੇ ਨਮਸਤੁੰ ਨਿਰਦੇਸ਼ੇ ਨਮਸਤੁੰ ਨਿਰਭੇਸ਼ੇ ਨਮਸਤੁੰ ਨਿਰਨਾਮੇ ਨਮਸਤੁੰ ਨਿਰਕਾਮੇ ਨਮਸਤੁੰ ਨਿਰਧਾਤੇ ਨਮਸਤੁੰ ਨਿਰਘਾਤੇ ਨਮਸਤੁੰ ਨਿਰਦੂਤੇ ਨਮਸਤੁੰਗ ਭੂਤੇ ਨਮਸਤੁੰਗ ਲੋਕੇ ਨਮਸਤੁੰਗ ਸੋਕੇ ਨਮਸਤੁੰਗ ਨਿਰਤਾਪੇ ਨਮਸਤੁੰਗ ਤਾਪੇ ਨਮਸਤੁੰਗ ਤ੍ਰਿਮਾਨੇ ਨਮਸਤੁੰਗ ਨਿਧਾਨੇ ਨਮਸਤੁੰਗ ਗਾਹੇ ਨਮਸਤੁੰਗ ਬਾਹੇ ਨਮਸਤੁੰਗ ਤ੍ਰਿਵਰਗੇ ਨਮਸਤੁੰਗ ਸਰਗੇ ਨਮਸਤੁੰਗ ਪ੍ਰਭੋਗੇ ਨਮਸਤੁੰਗ ਸੁਜੋਗੇ ਨਮਸਤੁੰਗ ਰੰਗੇ ਨਮਸਤੁੰਗ ਭੰਗੇ ਨਮਸਤੁੰਗ ਗੰਮੇ ਨਮਸਤਸਤ ਰੰਮੇ ਨਮਸਤੁੰਗ ਜਲਾਸਰੇ ਨਮਸਤੁੰਗ ਨਿਰਾਸਰੇ ਨਮਸਤੁੰਗ ਜਾਤੇ ਨਮਸਤੁੰਗ ਪਾਤੇ ਨਮਸਤੁੰਗ ਮਜਬੇ ਨਮਸਤਸਤ ਜਬੇ ਅਦੇਸੁੰਗ ਅਦੇਸੇ ਨਮਸਤੁੰਗ ਭੇਸੇ ਨਮਸਤੁੰਗ ਨਿਰਧਾਮੇ ਨਮਸਤੁੰਗ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੁੰਗ ਭੇਵੈ ਨਮਸਤੁੰਗ ਜਨਮੇ ਨਮਸਤੁੰਗ ਸੁਭਨਮੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੁੰਗ ਬਰਣੇ ਨਮਸਤੁੰਗ ਮਰਣੇ ਨਮਸਤੁੰਗ ਜੜਾਰੰਗ ਨਮਸਤੁੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤੁੰਗ ਨਿਰਸਾਕੇ ਨਮਸਤੁੰਗ ਨਿਰਬਾਕੇ ਨਮਸਤੁੰਗ ਰਹੀਮੇ ਨਮਸਤੁੰਗ ਕਰੀਮੇ ਨਮਸਤੁੰਗ ਅਨੰਤੇ ਨਮਸਤੁੰਗ ਮਹੰਤੇ ਨਮਸਤਸਤ ਰਾਗੇ ਨਮਸਤੁੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਪੋਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਚੰਤੁਰ ਪ੍ਰਸਾਦਿ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਆ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੁਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਕਸਨ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨੇਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਨ ਕੇ ਭੂਪ ਭਲੀ ਬਿਦਨ ਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਾਹ ਭਏ ਭੂਪ ਤੰਤ ਕੁਨਾਂਗੇ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਪੁਰਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੰਤ ਕੁੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਕੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕਿਪੇਕੈ ਪਾਉਣ ਆਹਾਰ ਜਥੀ ਜੈ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦਿੱਖੈ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਗ੍ਰਤੀ ਬਿਨੇਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਸਤ ਨ ਦੁਰਜੰਤ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਅਰੀਨ ਮਰੋਰ ਮੁਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਂ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਵਿਚਾਰ ਸਾਰ ਕੀ ਧਾਰ ਪਚਈਆ ਤੋਰ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਇਕ ਦਿਵਈਆ ਦਾਨਵ ਦੇਵ ਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਭੋ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਜਿੰਦਰ ਨਿਰਾਧਵ ਜੌਮ ਤਰਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾ ਦਿਗਦਾਨ ਅਨੇਕ ਸੁਮੰਦਰ ਸਾਜ ਭਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਭਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸਹਿ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਵਕਤ ਧਿਆਨ ਲਗਾਇਓ ਨਾਦ ਫਿਰਿਓਲੀ ਸਾ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਇਓ ਬਾਸ ਕੀ ਬਖਿਆਨ ਸੁ ਬੈਠ ਕੇ ਐਸੀ ਹੀ ਐਸੀ ਸੁਬਹਿ ਸੁਬਿਤਾਯੋ ਸਾਚ ਕਹੁ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਯੋ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਵਾਸ ਸੁੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਚਾਟ ਕੋਈ ਅਵਰ ਨਾ ਧਿਆਉਂ ਜੋ ਬਰਚਾਉਂ ਸੁਥੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਵਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਆਸ ਤੁਜ ਜੂ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਪੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ
जवन काल सब लोक सुवारा, नमस्कार है ताहे हमारा। जवन काल सब जगत बनायो, देव दै जच्छन पुजायो, आद अंत कह अवतारा, सोई गुरु समझो हमारा। नमस्कार तिसी को हमारी, सकल प्रजा जिने आप सुवारी, शिव कन को सब गुण सुख दियो, सत्रन को पलम बद कियो, कट कट के अंतर की जानत, भले बुरे की पीर पछानत, चीटी ते कुंचर अस्थूला, सब पर कृपा दृष्ट कर फूला, संतन दुख पाए ते दुखी, सुख पाए साधन के सुखी, एक एक की पीर पछाने, काट काट के पट पट की जाने, जब उदकर्क करा करतारा, प्रजा तर तब देह अपारा, जब आकर्क करत हो कब हूँ, तुम मैं मिलत देह तर सब हूँ, जीते बदन सिर सब तारे, आप अपनी बूझ उचारे, तुम सब ही ते रहत निरालम, जानत भेद भेद अर आलम, निरंकार निर्विकार निर्लंब, वाद नील नाद असंभ, ताका मूढ़ उचारत भेदा, जाको भेव न पावत भेदा, ताको कृपाहन अनुमानत, महामूढ़ कछ भेद न जानत, महादेव को कहत सदा शिव, निरंकार का चीनत न पेव, आप अपनी बुद्ध है जीती, वर्णत भिन्न भिन्न तुह तेती, तुमरा लखा न जाए पसारा, के बिसजा प्रथम संसारा, एक रूप अनूप स्वरूपा, रंक भयो राव कहि भूपांड, जेर से तजकीनी उत पुज कान बहुर रच दीनी, कहूं फूल राजा हवे बैठा, कहूं सिमट भयो शंकरी कैठा, सिगरी श्रेष्ठ दिखाए अचम पव, आद जुगा स्वरूप सुवयम पव, अब रचा मेरी तुम करो, सिखो वार सिख संगरो, दुष्ट जिते उठव तुत पाता, सकल मलेश करो रण काता, जे अस तुझ तव सरनी परे, तिनके दुष्ट दुख तहवे मरे, पुरख जवन पग परे तिहारे, तिनके तुम संकट सब टारे, जो कल को एक बार ते है, ताके काल निकट नह है, रचा होए ताहिं शुभ काला, दुष्ट अरिष्ट रह तत्काला, कृपा दृष्टि दाहिने हरे हो, ताके ताप तनक में हरे हो, रिद्ध सिद्ध कर्म सब होई, दुष्ट छाछ वस कह न कोई, एक बार जिन तुम्हें संभारा, काल फास तीता है उबारा, जिन नर नाम तिहारू कहा, दारिद दुष्ट दुख तेरा, कड के तुम्हें शरण तिहारी, आप हाथ ले हो उबारी, सर्व ठौर मोह सहाई, दुष्ट दुख ते ले हो बचाई, कृपा करी हम पर जगमाता, ग्रंथ करा पूर्ण सुबराता, किल बिक सकल देह को अर्ता, दुष्ट दुख इनको छह करता, श्री अस्तोजा पै दयाला, पूर्ण करा ग्रंथ तत्काला, मन वांछित फल पावे सोई, दुख न ति सह व्यापत कोई, अड़ेल सुने गोंग जो याय, स्वर से न पावई, सुने मूढ़ चित लाय, चतुरता आवई, दुख दर्द पौ निकट न तिन नर के रह, हो जो या की एक बार, चौपाई को कह चौपाई, संबत सत्रह सहस पणी जय, अर्थ सहस मुन तीन कही जय, भाद्र सुदिष्ट मेरा वारा, तीर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰ ਨਾ ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ, ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ ਸੇ, ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏ ਸੁਨੋ ਹੁਰ ਥਾਉ ਨਾਹੀ ਸ਼ਬਦ ਲਾਗ ਸੁਆਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਲਵਿ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨ ਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸੁਆਰਿਆ, ਕਹਿ ਨਾਨਕ ਉਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਪਿਰਹਿ ਦਾ, ਦਿਸਿਕ ਨਾਮ ਲਾਗ ਸੁਆਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ ਹੁਕਮ ਮੰਨਿਓ, ਗੁਰੂ ਕੇਰਾ ਗਾਉ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰੇ ਆਏ ਮਾਇਆ ਮੋਹਣੀ, ਜਿਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਕਿਨੈ ਕੀਤੀ, ਜਿਨ ਟਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ, ਮਨ ਪਿਆਰਿਆ ਤੂੰ ਸਦਾ ਸਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ, ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ, ਨਾਹੀ ਤਿਸ ਨਾਲ ਕਿਉਂ ਚਿਤਲਾਈਐ, ਐਸਾ ਕੰਮ ਓਲੇ ਨਾ ਕੀਚੈ, ਜੇ ਤੰਤ ਬਚੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਚ ਸੰਭਾਲੇ, ਅਗਮ ਗੋਚਰਾ ਤਿਰੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੀ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤਾ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਤੂੰ ਪਾਇਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਵਾਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ, ਭਗਤਾ ਕੇਰੀ ਵਿਕ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤਿਸਨਾ ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਵਾਲ ਹੁਣ ਕੀਏ ਤੁ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੀ ਤਿਉ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੈ ਚੱਲੈ, ਜਿੰਨਾ ਮਾਰਗ ਪਾਵਹੇ,
ਕਰ ਕਿਰਪਾ ਜਿਨਾਮ ਲਾਹੀ ਸੀ ਹਰ ਹਰ ਸਦਾ ਧਿਆਵਹੀ ਜਿਸਨੂੰ ਕਥਾ ਸੁਣਾਏ ਆਪਣੀ ਸੀ ਗੁਰਦੁਆਰੈ ਸੁਖ ਪਾਵਹੀ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੀ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗਲੀ ਕਿਨੈ ਨ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿ ਸੁਖ ਸੰਗਤ ਸੁਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪੋਏ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੂ ਹਰ ਸੋ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਵਿਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿੰਨੀ ਜਨਮ ਜੂ ਵੈ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰਹਿ ਜੋ ਬੇਤਾ ਲਿਆ ਕਹਿ ਨਾਨਕ ਜੀ ਸੱਤ ਜਿਹਾ ਕੂੜੇ ਲਾਗੇ ਤਿੰਨੀ ਜਨਮ ਜੂ ਵੈ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸਤਸਮਾਣੀ ਜਿਨ ਵਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੈ ਕੋਏ ਗੁਰ ਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੁ ਭਵੇਕੀਆ ਜਾਏ ਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹੋ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਓ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਰ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਰਤਾਏ ਹੁਕਮ ਰਤਾਏ ਆਵੇ ਕਹਿ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਿਸਨੂੰ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਬਾਤ ਆ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਵਡਦਾਤਾ ਜੇ ਗੁਣ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਏ ਨਾ ਸਕੀ ਜਿਸਨੂੰ ਆਪਣੇ ਲਿਵ ਲਾਵੇ ਆਪਣੇ ਲਈ ਵਾਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਕੇਵੜ ਦਾਤਾ ਸੋ ਕਿਉਂ ਮਨੋਂ ਵਿਸਾਰੀ ਹੈ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਗੁਣ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਦਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮੁਰ ਵਰਤਾਇਆ ਇਹ ਮਾਇਆ ਜਿਤਰ ਵਿਸਰੈ ਮੁਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵਲਾ ਕੀਤੀ ਵਿੱਚੇ ਮਾਇਆ ਪਾਇਆ ਹਰਿਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੇ ਮਿਲੈ ਤਿਸ ਨਾਉ ਸਿਰ ਸੌਂਪਿਆ ਵਿੱਚੋ ਆਪ ਜਾਏ ਤਿਸਦਾ ਜੀਉ ਤਿਸ ਮਿਲ ਰਹਿ ਵਸੈ ਮਨੇ ਆਏ ਹਰਾਪ ਮੁੱਲ ਕਹਿ ਭਾਲ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰਾਸ ਮੇਰੀ ਮਨ ਵਣਜਾਰਾ ਹਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਕੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰੇ ਆਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ
ਹੇ ਰਸਨਾ ਤੂੰ ਅਨ ਰਸਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਥ ਜਿੱਤੈ ਜਿਚਰ ਹਰਸ ਪੱਲੈ ਨਾ ਪਾਏ, ਹਰਸ ਪਾਏ ਪੱਲੈ ਪੀਏ ਹਰਸ ਬਹੁੜ ਨਾ ਤਿਸਨਾ ਲਾਗੈ ਆਏ, ਉਹ ਹਰਸ ਕਰਮੀ ਪਾਈਏ ਸਤਿਗੁਰ ਮਿਲੈ ਜਿਸੇ ਆਏ, ਕਹਿ ਨਾਨਕ ਹੋਰ ਅਨ ਰਸ ਵਿਸਰੇ ਜਾਰ ਵਸੈ ਮਨੇ ਆਏ, ਏ ਸਰੀਰਾ ਮੇਰੇ ਆਹ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ, ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ, ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ, ਮਨਚਾਉ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿ ਸਖੀਏ ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਅਨਹਤ ਬਾਣੀ, ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ, ਏ ਨੇਤਰ ਹੋ ਮੇਰੇ ਹੋ ਹਰ ਤੁਮ ਹੈ ਜੋ ਧਰੀ, ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਏ ਹੋਵੇ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ ਜਾਵੇ ਕਾ ਹਰ ਕਹਿ ਹਰ ਬਿਨ ਵਰਨਾ ਕੋਈ, ਕਹਿ ਨਾਨਕ ਨਿਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਸਰਵਨ ਹੋ ਮੇਰੇ ਹੋ ਸੱਚ ਹੈ ਸੁਣਨੈ ਨੋ ਪਠਾਏ, ਸੱਚ ਹੈ ਸੁਣਨੈ ਨੋ ਪਠਾਏ ਸਰੀਰ ਲਾਏ, ਸੁਣਹੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੁਆ, ਰਸਨਾ ਰਸਮਾਨੀ ਸਚਲ ਕੁਵਿਡਾਣੀ ਤਾ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨੈ ਨੋ ਪਠਾਏ, ਹਾਰ ਜੀਉ ਗੁਫਾਂਦਰ ਰੱਖ ਕਹਿ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਇ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ, ਨਾਉ ਨਵ ਨਿਧ ਤਿਸ ਦਾ ਅੰਤ ਨਾ ਪਾਇਆ, ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਕਰ ਪਿਆਰੈ ਜੀਉ ਗੁਫਾ ਅੰਦਰ ਰੱਖੈ ਵਾਜਾ ਪਵਨ ਵਜਾਇਆ, ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੂ, ਗਾਹੋ ਤਾਂ ਸੋਹਿਲਾ ਘਰ ਸੱਚੈ ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ, ਇਹ ਸਤ ਸਭਨਾ ਕਾ ਖਸਮੈ ਜਿਸ ਬਖਸ਼ੇ ਸੋ ਜਨ ਪਾਵੇ, ਕਹਿ ਨਾਨਕ ਸਤ ਸੋਹਿਲਾ ਸੱਚੈ ਘਰ ਗਾਵਹੀ, ਆਨੰਦ ਸੁਨੋ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿ ਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਿਆ ਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਪਤੀ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਸ਼ਬਦ ਸਵਰੂਪ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਸੁਭਾਏਮਾਨ ਹੋਏ ਪ੍ਰਕਾਸ਼ਮਾਨ ਹੋਏ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਗਰੀਬ ਨਵਾਜ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਹਜ਼ੂਰ ਸੁੰਦਰ ਦੀਵਾਨ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤ ਨਿਮ ਬਾਣੀਆਂ ਦੇ ਪਾਠ ਹੋਏ। ਗਰੀਬ ਨਵਾਜ ਆਪ ਜੀ ਕੀ ਅੰਮ੍ਰਿਤਮਈ ਅਗਾਧ ਬੋਧ ਬਾਣੀ ਪੜ੍ਹਦਿਆਂ ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਕਰ ਦੇਣੀ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤਾ। ਆਪ ਜੀਆਂ ਨੇ ਰਹਿਮਤ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਨੀ ਸਮੂਹ ਸੰਗਤ ਨੂੰ ਦੇਹ ਰੋਗਤਾ ਦੀ ਦਾਤ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਗੁਰਸਿੱਖੀ ਦੀ ਦਾਤ ਵਿੱਦਿਆ ਦੀ ਦਾਤ ਬੱਚਿਆਂ ਨੂੰ ਬਖਸ਼ਿਸ਼ ਕਰਨੀ। ਸਤਿਗੁਰੂ ਜੀਓ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਲਵਾਈਆਂ ਗਈਆਂ ਸੇਵਾਵਾਂ ਭੇਜੀਆਂ ਗਈਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਆਪਣੇ ਟੈਲੀਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕਰਕੇ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾਉਣਾ। ਸਤਿਗੁਰੂ ਜੀ ਰਹਿਮਤਾਂ ਕਰਨੀਆਂ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਸਦਾ ਅੰਗ ਸੰਗ ਵਰਤਣਾ। ਗਰੀਬ ਨਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ। ਸਤਿਗੁਰੂ ਜੀਓ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ
ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ ਜੀ, ਪਾਵਨ ਪਵਿੱਤਰ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਮਤ ਬੁੱਧ ਸਮਰਥਾ ਪ੍ਰਦਾਨ ਕਰੋ, ਪਾਵਨ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ ਸਭ ਸਿੱਖਣ।

बिन सुहा बिन सतगुर सुहाग न हुई रा, निहचल राज सदा हर केरा। इस

ਸੂਹੀ ਮਹੱਲਾ ਤੀਜਾ। ਜੇ ਚਾਰੇ ਜੁਗ ਚਾਰੇ ਧਨ ਜੇ ਭਵੈ, ਬਿਨ ਸਤਿਗੁਰ ਸੁਹਾਗ ਨ ਹੋਈ ਰਾਮ। ਨਿਹਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨ ਕੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਨੇਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਪਵਿੱਤਰ ਦੀਵਾਨਾਂ ਦੀ ਸੰਪੂਰਨਤਾ ਅਤੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਵਿੱਚ ਤੀਸਰੇ ਗੁਰਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ। ਸਤਿਗੁਰਾਂ ਦੇ ਪਾਵਨ ਅੰਗ 769 ਅਤੇ 70 ਉੱਪਰ ਇਹ ਪਾਵਨ ਸ਼ਬਦ ਵਿਦਮਾਨ ਹੈ। ਗੁਰਦੇਵ ਜੀ ਨੇ ਇਸ ਪਾਵਨ ਸ਼ਬਦ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੱਚਾ ਲਾੜਾ, ਸਦੀਵੀ ਰਹਿਣ ਵਾਲਾ ਖਸਮ ਕੰਤ ਦੱਸਿਆ ਹੈ ਅਤੇ ਜੀਵ ਆਤਮਾ ਨੂੰ ਉਸਦੀ ਇਸਤਰੀ ਉਸਦੀ ਕਾਮਣ ਬਿਆਨ ਕੀਤਾ ਹੈ। ਭਾਵ ਸਤਿਗੁਰੂ ਜੀ ਦਾ ਇਸ ਪਾਵਨ ਸ਼ਬਦ ਵਿੱਚ ਇਹੀ ਹੈ ਕਿ ਇਹ ਜੀਵ ਆਤਮਾ ਨੂੰ ਤਦੋਂ ਹੀ ਸੰਤੁਸ਼ਟੀ ਮਿਲਦੀ ਹੈ, ਸੁੱਖ ਮਿਲਦਾ ਹੈ, ਆਨੰਦ ਮਿਲਦਾ ਹੈ, ਜਦੋਂ ਇਹ ਅਕਾਲ ਪੁਰਖ ਵਾਹਿਗੁਰੂ ਸਦਾ ਅਵਿਨਾਸ਼ੀ ਸਦਾ ਰਹਿਣ ਵਾਲੇ ਆਪਣੇ ਕੰਤ ਦੇ ਘਰ ਵਿੱਚ ਜਾ ਵਿਰਾਜਦੀ ਹੈ। ਜਿੰਨਾ ਚਿਰ ਉਸ ਕੰਤ ਦਾ ਟਿਕਾਣਾ ਨਹੀਂ ਪਤਾ, ਉਸ ਕੰਤ ਦਾ ਮਿਲਾਪ ਨਹੀਂ, ਫਿਰ ਭਾਵੇਂ ਚਾਰ ਯੁੱਗਾਂ ਤੱਕ ਭਵਦੀ ਰਹੇ, ਭਟਕਦੀ ਰਹੇ, ਇਸ ਨੂੰ ਸੁੱਖ ਸਕੂਨ ਪ੍ਰਾਪਤ ਨਹੀਂ ਹੋ ਸਕਦਾ। ਪਰ ਜਿਹੀ ਉਹੀ ਆਤਮਾ ਰੂਪੀ ਧਨ, ਆਤਮਾ ਰੂਪੀ ਕੰਮ ਨੂੰ ਗੁਰੂ ਕਿਰਪਾ ਸਦਕਾ ਅਕਾਲ ਪੁਰਖ ਵਾਹਿਗੁਰੂ ਦਾ ਦਰ ਮਿਲ ਜਾਏ, ਪਰਮੇਸ਼ਵਰ ਦਾ ਲੜ ਮਿਲ ਜਾਏ, ਫਿਰ ਉਹ ਸਦੀਵ ਕਾਲ ਦੇ ਲਈ ਸੁਹਾਗਣ ਹੋ ਨਿਬੜਦੀ ਹੈ ਅਤੇ ਗੁਰੂ ਪਰਮੇਸ਼ਵਰ ਦੇ ਦਰ 'ਤੇ ਸਦੀਵ ਕਾਲ ਲਈ ਪ੍ਰਵਾਨ ਹੋ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਦਰੂ ਕਰੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਸਮੂਹ ਸੰਗਤ ਦੀ ਹਾਜ਼ਰੀ ਸਤਿਗੁਰੂ ਜੀ ਪ੍ਰਵਾਨ ਕਰਨ ਦੀ, ਭੁੱਲਾਂ ਚੁੱਕਾਂ ਦੀ ਖਿਮਾ ਆਓ ਪਿਆਰ ਸਹਿਤ ਇਲਾਹੀ ਬਾਣੀ ਦੇ ਕੀਰਤਨ ਹੋਣਗੇ। ਭਾਈ ਸਾਹਿਬ ਭਾਈ ਲੱਖਣ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਪਿਆਰ ਸਹਿਤ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋੜੀ ਨਦਰ ਕ੍ਰਿਜਿਆ ਆਪਣੀ ਤਾ ਨਦਰੀ ਸਤਿਗੁਰੂ ਪਾਇਆ। ਹੇ ਜਿਉ ਬਹੁਤੇ ਜਨਮ ਭਰਮਿਆ ਤਾ ਸਤਿਗੁਰੂ ਸਭ ਸੁਣਾਇਆ, ਸਤਿਗੁਰੂ ਜੋੜਦਾ ਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਸਤਿਗੁਰ

ਵਡਭਾਗੇ ਹਾਂ ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੀ ਦਾਤ ਚੋਲੀ ਚ ਪਾਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ ਹਰ ਰੋਜ਼ ਨਿਤਾ ਪ੍ਰਤੀ ਹਰ ਇੱਕ ਜੀਵ ਹਰ ਇੱਕ ਪ੍ਰਾਣੀ ਨੂੰ ਮਾਲਕ ਆਪਣੇ ਚਰਨਾਂ ਕਮਲਾਂ ਦਾ ਪਿਆਰ ਪ੍ਰਦਾਨ ਕਰਦੇ ਰਹਿਣ, ਜਿਹਦੇ ਕਰਕੇ ਮਿਲਿਆ ਹੋਇਆ ਮਨੁੱਖਾ ਜਾਮਾ ਸਾਡਾ ਸਫਲਾ ਹੋ ਸਕੇ। ਸੋ ਹੁਣ ਆਪ ਜੀ ਦੇ ਸਨਮੁੱਖ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀ ਜਨਤ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ। ਖੁਸ਼ ਦਿਲ ਤਿਨਾ ਪਾਸੋ ਆਪ ਜੀ ਅੰਮ੍ਰਿਤਮਈ ਬਾਣੀ ਦੀ ਵਿਚਾਰਾਂ ਸਰਵਣ ਕਰੋ, ਪੁਨਾ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਗੁਰੂ ਸਾਹਿਬ ਜੀ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਉਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੋਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰ ਗਏ ਨਾਨਕ ਓ ਜਲ ਮਥਾ ਕਰ ਹਰ ਕਰਮ ਸਰਵਨ ਹਰ ਕਥਾ

ಮತ್ತ ಗುರುಪುರಜನ ಸಿಮರಿಯಾ

कर जिया वेरास सुही महला तीजा।

सदा होवे सुहागणी, हर जियो मरे न जाए राम।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਅੰਮ੍ਰਿਤ ਵੇਲੇ ਤੋਂ ਸਜੇ ਗੁਰਦਰਬਾਰ ਦੀਵਾਨ ਦੀਆਂ ਹਾਜ਼ਰੀਆਂ ਭਰਦੇ ਹਾਂ। ਪੰਥ ਪ੍ਰਸਿੱਧ ਗੁਰੂ ਕੀ ਕੀਰਤਨੀ ਹਜ਼ੂਰੀ ਰਾਗੀ ਜਥੇ ਪਾਸੋਂ ਸੰਪੂਰਨ ਸ੍ਰੀ ਆਸਾ ਦੀ ਵਾਰ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸ਼ਬਦ ਕੀਰਤਨ ਉਪਰੰਤ ਅੱਜ ਅੰਮ੍ਰਿਤ ਵੇਲੇ ਸ਼ਾਹੇ ਸ਼ਹਿਨਸ਼ਾਹ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਖ਼ਤ ਤੇ ਪ੍ਰਕਾਸ਼ਮਾਨ ਹੋਣ ਵਕਤ ਜੋ ਪਾਵਨ ਹੁਕਮ ਦੀ ਬਖਸ਼ਿਸ਼ ਕੀਤੀ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ। ਇਹ ਪਾਕ ਬਚਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਦੇ ਉਚਾਰਨ ਕੀਤੇ ਸੂਹੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 771 ਅਤੇ 72 ਤੇ ਇਹ ਪਾਕ ਪਵਿੱਤਰ ਬਚਨ ਦਰਜ ਹਨ। ਆਓ ਗੁਰੂ ਕੇ ਪਿਆਰਿਓ, ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਕੁਝ ਸਮੇਂ ਲਈ ਸਾਰੇ ਮਿਲ ਕੇ ਵਿਚਾਰ ਕਰੀਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਪਹਿਲਾ ਬਚਨ ਅਲਾਉਂਦੇ ਹਨ, ਜੇ ਲੋੜੇ ਵਰ ਬਾਲੜੀਏ, ਹੇ ਅਣਜਾਣ ਜੀਵ ਇਸਤਰੀਏ, ਜੇ ਤੂੰ ਚਾਹੁੰਦੀ ਹੈ। ਜੇਕਰ ਲੋੜੇ ਦਾ ਮਤਲਬ ਹੈ ਤੂੰ ਚਾਹੁੰਦੀ ਹੈ ਵਰ। ਵਰ ਲਫ਼ਜ਼ ਅਸੀਂ ਗ੍ਰਿਸਤੀ ਲੋਕ ਵਰਤਦੇ ਹਾਂ ਬੱਚੀ ਵਾਸਤੇ, ਜਦ ਬੱਚਾ ਢੂੰਡਦੇ ਹਾਂ, ਲੜਕਾ, ਪਤੀ, ਜਿਹਦਾ ਅਰਥ ਹੈ ਪਤੀ। ਹੇ ਬਾਲੜੀ ਅਣਜਾਣ ਜੀਵ ਇਸਤਰੀਏ, ਜੇ ਤੂੰ ਇਹ ਚਾਹੁੰਦੀ ਹੈ ਵਰ, ਤਾਂ ਗੁਰ ਚਰਨੀ ਚਿਤ ਲਾਏ ਰਾਮ, ਕਿਉਂਕਿ ਗੁਰੂ ਦੇ ਚਰਨਾਂ ਨਾਲ ਚਿੱਤ ਜੋੜਨ ਤੋਂ ਬਿਨਾਂ ਹਰੀ ਪ੍ਰਭੂ ਵਰ ਪ੍ਰਾਪਤ ਨਹੀਂ ਹੁੰਦਾ। ਇੱਥੇ ਸਤਿਗੁਰੂ ਆਮ ਇਸਤਰੀ ਨੂੰ ਬੱਚੀ ਨੂੰ ਇਹ ਗੱਲ ਸੰਬੋਧਨ ਨਹੀਂ ਕਰਦੇ। ਅਸੀਂ ਸਮੁੱਚੇ ਤੌਰ ਤੇ ਸਾਰੇ ਜੀਵ ਜੀਵ ਇਸਤਰੀਆਂ ਹਾਂ ਤੇ ਸਾਡਾ ਸਭਨਾਂ ਦਾ ਖਸਮ ਇੱਕ ਹੀ ਹੈ, ਉਹ ਹੈ ਪਰਮਾਤਮਾ ਪਰਮੇਸ਼ਵਰ ਅਕਾਲ ਪੁਰਖ। ਗੁਰੂ ਅਮਰਦਾਸ ਉਸੇ ਹੀ ਪ੍ਰਭੂ ਪਤੀ ਦੀ ਗੱਲ ਕਰਦੇ, ਹੇ ਅਣਜਾਣ ਬਾਲੜੀ ਜੀਵ ਇਸਤਰੀ, ਜੇ ਤੂੰ ਪ੍ਰਭੂ ਪਤੀ ਨੂੰ ਚਾਹੁੰਦੀ ਹੈ, ਐਸਾ ਵਰ ਪਰਮੇਸ਼ਰ ਪ੍ਰਭੂ ਉਹਨੂੰ ਵਰਨਾ ਚਾਹੁੰਦੀ ਹੈ, ਤਾਂ ਗੁਰੂ ਦੇ ਚਰਨਾਂ ਨਾਲ ਆਪਣਾ ਚਿੱਤ ਲਾ ਜੋੜ। ਗੁਰੂ ਦੇ ਰਾਹੀਂ ਹੀ ਉਹ ਤੈਨੂੰ ਖਸਮ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ, ਕਿਉਂਕਿ ਸਤਿਗੁਰਾਂ ਨੇ ਇਸ ਪਰਥਾਏ ਬਹੁਤ ਬਚਨ ਉਚਾਰਨ ਕੀਤੇ। ਗੁਰੂ ਤੋਂ ਬਿਨਾਂ ਜੀਵਨ ਵਿੱਚ ਇਤਨਾ ਘੁੱਪ ਅੰਧੇਰਾ ਕਿ ਜੀਵਨ ਜਿਉਣ ਦਾ ਸਲੀਕਾ ਢੰਗ ਤਰੀਕਾ ਸਮਝ ਹੀ ਨਹੀਂ ਆਉਂਦਾ, ਤੇ ਪ੍ਰਭੂ ਨੂੰ ਪਾਉਣਾ ਉਸ ਦਾ ਵਰ ਜਿਹੜਾ ਪ੍ਰਾਪਤ ਕਰਨਾ ਨਿਰੰਕਾਰ ਦਾ, ਉਹਦੀ
ਬਣਨਾ ਤੇ ਜੀ ਵਿਸਤਰੀ ਨੂੰ ਮੇਰੇ ਸਤਿਗੁਰੂ ਸਮਝਾਉਂਦੇ ਗੁਰੂ ਦੇ ਚਰਨੀ ਲੱਗ ਆਪਣਾ ਚਿੱਤ ਗੁਰੂ ਦੇ ਚਰਨਾਂ ਨਾਲ ਜੋੜ ਲੈ ਇੱਕੋ ਇੱਕ ਗੁਰੂ ਹੀ ਵਿਚੋਲਾ ਹੈ ਜਿਹੜਾ ਤੈਨੂੰ ਪ੍ਰਭੂ ਪਤੀ ਦੇ ਲੜ ਲਾ ਸਕਦਾ ਨਾਲ ਜੋੜ ਸਕਦਾ ਗੁਰਦੇਵ ਦਾ ਵਚਨ ਹੈ ਜਿਸ ਵਿੱਚ ਆਪ ਖੁਦ ਹੀ ਸਤਿਗੁਰੂ ਸਮਝਾਉਂਦੇ ਗੁਰੂ ਹੀ ਇਹ ਕਾਜ ਕਰਾਉਣ ਵਾਸਤੇ ਵਿਚੋਲਾ ਹੈ ਜੀਵ ਇਸਤਰੀ ਤੇ ਪਰਮਾਤਮਾ ਜੋ ਵਰ ਹੈ ਅਸਾਂ ਸਭਨਾਂ ਦਾ ਲਾੜਾ ਹੈ ਦੁਲਹਾ ਹੈ ਉਹਦੇ ਨਾਲ ਜੁੜਨ ਲਈ ਉਹ ਵਰ ਪਾਉਣ ਦੇ ਲਈ ਗੁਰੂ ਕੇ ਪਿਆਰੇ ਉਹ ਗੁਰੂ ਹੀ ਵਿਚੋਲਗੀ ਕਰਦਾ ਤਾਂ ਗੱਲ ਬਣਦੀ ਹੈ ਗੁਰੂ ਤੋਂ ਬਿਨਾਂ ਇਹ ਕਾਜ ਨਹੀਂ ਆਉਂਦਾ ਤੇ ਗੁਰਦੇਵ ਨੇ ਬਚਨ ਕੀਤਾ ਵਿਸ਼ਟ ਗੁਰੂ ਮੈਂ ਪਾਇਆ ਬੜੇ ਧਿਆਨ ਨਾਲ ਗੁਰਬਾਣੀ ਪੜ੍ਹਨੀ ਹੋਵੇ ਕਿਤੇ ਵਿਸ਼ਟ ਦੀ ਜਗ੍ਹਾ ਬਿਸ਼ਟ ਪੜ੍ਹ ਦਿੱਤਾ ਤੇ ਅਨਰਥ ਹੋ ਜਾਏਗਾ ਬਿਸ਼ਟ ਗੰਦਗੀ ਹੁੰਦੀ ਹੈ ਵਿਸ਼ਟ ਵਿਚੋਲੇ ਨੂੰ ਕਹਿੰਦੇ ਵਕੀਲ ਨੂੰ ਗੁਰੂ ਵਕੀਲ ਹੈ ਗੁਰੂ ਵਿਚੋਲਾ ਹੈ ਕਿਸ ਕੰਮ ਲਈ ਜਿਨ ਹਰ ਪ੍ਰਭ ਦਿੱਤਾ ਜੋੜ ਅੱਜ ਤੱਕ ਹਰੀ ਪ੍ਰਭੂ ਵਰ ਨਾਲ ਜਦੋਂ ਵੀ ਜੀਵ ਇਸਤਰੀ ਨੂੰ ਜੋੜਿਆ ਮਿਲਾਇਆ ਮੇਰਾ ਗੁਰੂ ਹੈ ਐਸਾ ਵਿਚੋਲਾ ਐਸਾ ਵਕੀਲ ਵਿਸ਼ਟ ਉਹਦੇ ਨਾਲ ਜੁੜਨ ਲਈ ਉਹਦੇ ਨਾਲ ਮਿਲਣ ਲਈ ਜੇ ਤੂੰ ਉਹਦੇ ਚਰਨਾਂ ਦੀ ਦਾਸੀ ਬਣਨਾ ਤੇ ਸਾਹਿਬ ਅੱਜ ਗੁਰੂ ਅਮਰਦਾਸ ਵੀ ਸਮਝਾ ਰਹੇ ਨੇ ਭਾਈ ਗੁਰੂ ਦੇ ਚਰਨਾਂ ਨਾਲ ਆਪਣਾ ਚਿੱਤ ਜੋੜ ਲੈ ਜਿਸ ਦਿਨ ਤੇਰਾ ਚਿੱਤ ਗੁਰ ਚਰਨਾਂ ਨਾਲ ਜੁੜ ਜਾਏਗਾ ਨਾ ਬਾਂਹ ਤੇਰੀ ਪਕੜ ਕੇ ਬੁੱਧੀ ਦੀ ਨਿਰੰਕਾਰ ਦੇ ਹੱਥ ਗੁਰੂ ਨੇ ਪਕੜਾ ਦੇਣੀ ਤੈਨੂੰ ਉਹਦੇ ਨਾਲ ਗੁਰੂ ਨੇ ਜੋੜਨਾ ਤੇ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਨੀ ਚਿੱਤ ਲਾਏ ਰਾਮ ਦੂਜੇ ਬਚਨ ਦੇ ਵਿੱਚ ਸਤਿਗੁਰੂ ਸਮਝਾਉਂਦੇ ਨੇ ਸਦਾ ਹੋਵੇਂ ਸੁਹਾਗਣੀ ਹਰ ਜੀਉ ਮਰੈ ਨ ਜਾਏ ਰਾਮ ਫਿਰ ਤੂੰ ਸਦਾ ਵਾਸਤੇ ਸੁਹਾਗਣ ਹੋ ਜਾਏਂਗੇ ਕਿਉਂਕਿ ਹਰੀ ਵਰ ਇਹੋ ਜਿਹਾ ਨਾ ਤੇ ਉਹ ਜੰਮਦਾ ਹੀ ਹੈ ਤੇ ਨਾ ਉਹ ਮਰਦਾ ਵੀ ਨਹੀਂ ਹੈ ਜਦੋਂ ਮਰਦਾ ਹੀ ਨਹੀਂ ਤੇ ਉਹਨੇ ਜਿਸ ਜੀਵ ਇਸਤਰੀ ਨੂੰ ਵਰ ਲਿਆ ਉਹ ਸਦੀਵੀ ਸੁਹਾਗਣ ਬਣ ਜਾਂਦੀ ਸਦਾ ਹੀ ਸੁਹਾਗਣ ਹੋ ਜਾਂਦੀ ਸਦਾ ਸੁਹਾਗਣ ਸਦਾ ਹੋਵੇਂ ਹੋ ਜਾਏਗੀ ਸੁਹਾਗਣੀ ਕਿਉਂਕਿ ਹਰੀ ਪ੍ਰਭੂ ਪਤੀ ਹੋ ਜਾਇਆ ਹਰ ਜੀਉ ਹਜੀ ਮਰੈ ਨਾ ਜਾਏ ਰਾਮ ਉਹ ਪ੍ਰਭੂ ਪਰਮਾਤਮਾ ਇਹੋ ਜਿਹਾ ਵਰ ਹੈ ਕਿ ਉਹ ਜਾਂਦਾ ਆਉਂਦਾ ਨਹੀਂ ਜੰਮਦਾ ਮਰਦਾ ਨਹੀਂ ਹਰ ਜੀਉ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਧਨ ਕੰਤ ਪਿਆਰੀ ਉਸ ਪ੍ਰਭੂ ਨੂੰ ਉਹ ਸਾਦਾ ਅਰਥੇ ਉਹ ਧਨ ਦਾ ਅਰਥੇ ਜੀਵ ਇਸਤਰੀ ਪਿਆਰੀ ਲੱਗਦੀ ਹੈ ਤੇ ਜਿਹੜੀ ਉਹਨੂੰ ਪਿਆਰੀ ਲੱਗੇ ਉਹੀ ਉਹਦੀ ਸੁਹਾਗਣ ਹੁੰਦੀ ਹੈ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰੀ ਜਿਹੜੀ ਕਰਤਾ ਪੁਰਖ ਨੂੰ ਪਾ ਜਾਏ ਚੰਗੀ ਲੱਗੇ ਕੰਤ ਹਰੀ ਪ੍ਰਭੂ ਨੂੰ ਉਹੀ ਜੀਵ ਇਸਤਰੀ ਸੁਹਾਗਣ ਹੈ ਤੇ ਸਦਾ ਸੁਹਾਗਣ ਹੈ ਕਿਉਂਕਿ ਹਰ ਜੀ ਉਹ ਮਰੇ ਨਾ ਜਾਏ
ਮੇਰਾ ਵਾਹਿਗੁਰੂ ਪਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਇਹੋ ਜਿਹਾ ਵਰ ਹੈ ਕਿ ਉਹ ਜੰਮਦਾ ਮਰਦਾ ਨਹੀਂ ਹੈ। ਗੁਰ ਕੈ ਸਹਿਜ ਸੁਭਾਅ, ਗੁਰੂ ਦੇ ਰਾਹੀਂ ਆਤਮਕ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਤੇ ਪਿਆਰ ਨਾਲ, ਸੁਭਾਅ ਦਾ ਅਰਥ ਹੈ ਪ੍ਰੇਮ, ਸਹਿਜ ਦਾ ਅਰਥ ਹੈ ਜੀ ਅਡੋਲਤਾ। ਸਹਿਜ ਇੱਕ ਐਸੀ ਅਵਸਥਾ ਹੈ ਕਿ ਮਿਲਾਪ ਦੀ ਅਵਸਥਾ ਹੈ। ਜੀਵਨ ਵਿੱਚ ਗੁਰੂ ਦੇ ਰਾਹੀਂ ਜਦੋਂ ਸਹਿਜ ਆ ਜਾਂਦਾ ਹੈ ਨਾ, ਸਹਿਜ ਮਿਲਾਪ ਦੀ ਅਵਸਥਾ ਹੈ, ਮਿਲਾਪ ਹੋ ਜਾਂਦਾ ਕਰਤੇ ਨਾਲ, ਨਿਰੰਕਾਰ ਨਾਲ, ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨਾਲ। ਤੇ ਉਹ ਜੀਵ ਇਸਤਰੀ ਸਦਾ ਸੁਹਾਗਣ ਜਿਹੜੀ ਗੁਰੂ ਦੇ ਰਾਹੀਂ, ਗੁਰੂ ਪ੍ਰੇਮ ਰਾਹੀਂ ਸਹਿਜ ਵਿੱਚ ਟਿਕ ਜਾਂਦੀ ਹੈ ਨਾ, ਉਹ ਹਰੀ ਪ੍ਰਭੂ ਕੰਤ ਨੂੰ ਪਿਆਰੀ ਚੰਗੀ ਲੱਗਦੀ, ਤੇ ਜਿਹੜੀ ਕੰਤ ਨੂੰ ਚੰਗੀ ਲੱਗਦੀ ਉਹ ਸਦਾ ਹੀ ਸੁਹਾਗਣ। ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰੀ। ਗੁਰੂ ਸਾਹਿਬ ਵੀ ਅੱਜ ਜੀਵ ਇਸਤਰੀ ਨੂੰ ਇਹੀ ਸਿੱਖਿਆ ਦਿੰਦੇ, ਸਦਾ ਹੋਵੇਂ ਸੁਹਾਗਣੀ, ਤੂੰ ਸਦੀਵ ਸੁਹਾਗਣ ਹੋ ਜਾਏਗੀ। ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸ਼ਬਦ ਸ਼ਿੰਗਾਰੀ। ਗੁਰੂ ਦੇ ਰਾਹੀਂ ਜਿਹੜੀ ਜੀਵ ਇਸਤਰੀ ਸ਼ਬਦ ਨਾਲ ਗੁਰੂ ਨੇ ਸ਼ਿੰਗਾਰੀ ਹੈ ਨਾ, ਉਹ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਿਆਰੀ ਲੱਗਦੀ ਹੈ। ਸ਼ਬਦ ਦਾ ਸ਼ਿੰਗਾਰ ਕਿਹੋ ਜਿਹੇ ਹੈ? ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ, ਦੱਸਿਆ ਸ਼ਿੰਗਾਰ ਕਿਹੋ ਜਿਹੇ। ਅਸਲ ਉਹ ਸ਼ਿੰਗਾਰ ਹੈ ਜਿਵੇਂ ਇਸਤਰੀ ਦਾ ਜਿਹੜਾ ਅੱਖਾਂ ਦਾ ਸ਼ਿੰਗਾਰ ਹੈ ਉਹ ਹੈ ਕੱਜਲ ਸੁਰਮਾ। ਤੇ ਸਤਿਗੁਰਾਂ ਨੇ ਬਚਨ ਕੀਤਾ, ਭੈ ਕੀਆਂ ਦੇ ਸਲਾਈਆਂ ਨੈਣੀ। ਇਹ ਜੀਵ ਇਸਤਰੀ ਆਪਣੀਆਂ ਅੱਖਾਂ ਦੇ ਵਿੱਚ ਨਾ ਰੱਬ ਦੇ ਡਰ ਦੀਆਂ ਸਲਾਈਆਂ ਪਾ, ਸੁਰਮਾ ਪਾ, ਜਿਹੜਾ ਨਿਰੰਕਾਰ ਨੂੰ ਪ੍ਰਭੂ ਪਤੀ ਨੂੰ ਚੰਗਾ ਲੱਗੇ, ਪਰ ਰੱਬ ਦੇ ਡਰ ਦਾ ਸੁਰਮਾ। ਇਹ ਸੁਰਮਾ ਉਹਨੂੰ ਚੰਗਾ ਲੱਗਦਾ, ਰੱਬ ਦੇ ਡਰ ਦਾ ਭੈ ਦਾ ਸੁਰਮਾ ਜਦੋਂ ਪਾਏਗੀ ਤੇ ਇਹ ਸੁਰਮਾ ਪਾ ਕੇ ਕਰਤੇ ਨੂੰ ਤੂੰ ਪਾ ਜਾਏਗੀ, ਚੰਗੀ ਲੱਗੇਗੀ, ਫਿਰ ਤੂੰ ਉਹਦੀ ਸੁਹਾਗਣ ਸਦੀ ਵੀ ਸੁਹਾਗਣ ਬਣ ਜਾਏਗੀ। ਗੁਰੂਦੇਵ ਵਿਚਾਰ ਅਧੀਨ ਸ਼ਬਦ ਵਿੱਚ ਇਹੀ ਸਮਝਾਉਂਦੇ, ਇੱਥੇ ਹੈ ਸੱਚ ਸਦਾ ਥਿਰ ਰਹਿਣ ਵਾਲਾ ਪਾਰ ਬ੍ਰਹਮ ਪਰਮੇਸ਼ਰ, ਸੰਜਮ ਸੱਚ ਸੰਜਮ ਆਪਣੇ ਆਪ ਨੂੰ ਵਿਕਾਰਾਂ ਵੱਲੋਂ ਝੂਠ ਵੱਲੋਂ ਜਦੋਂ ਸੰਜਮ ਦੇ ਵਿੱਚ ਜੀਵ ਇਸਤਰੀ ਰੱਖਦੀ, ਰੱਬ ਦੇ ਡਰ ਵਿੱਚ ਰਹਿੰਦੀ ਹੈ, ਤਾਂ ਹੀ ਉਹ ਨਿਰਮਲ ਹੁੰਦੀ ਹੈ, ਪਾਕ ਹੁੰਦੀ, ਪਵਿੱਤਰ ਹੁੰਦੀ ਹੈ। ਮੈਂ ਹੁਣੇ ਭੈ ਦੀ ਗੱਲ ਕਰ ਰਿਹਾ ਸੀ। ਸਤਿਗੁਰਾਂ ਨੇ ਬਚਨ ਕੀਤਾ, ਨਿਰਮਲ ਭਾਉ ਪਾਇਆ, ਇਹ ਡਰ ਜਿਹੜਾ ਪਾਕ ਪਵਿੱਤਰ ਜੀਵਨ ਨੂੰ ਕਰਦਾ ਨਾ, ਇਹ ਪ੍ਰਾਪਤ ਉਦੋਂ ਹੁੰਦਾ ਨਿਰਮਲ ਡਰ, ਪਾਕ ਡਰ, ਪਵਿੱਤਰ ਡਰ, ਇਹ ਡਰ ਰੱਬ ਦਾ ਡਰ ਹੈ। ਦੁਨੀਆ ਦੇ ਡਰ ਜਿਹੜੇ ਨੇ, ਸੈਸੇ ਜਿਹੜੇ ਨੇ, ਤੌਖਲੇ ਜਿਹੜੇ ਨੇ, ਜੀਵਨ ਨੂੰ ਮਲੀਨ ਤੇ ਗਲੀਜ਼ ਕਰਦੇ ਨੇ, ਪਰ ਰੱਬ ਦਾ ਡਰ ਜੇ ਰੱਖੀਏ ਨਾ ਹਿਰਦੇ ਵਿੱਚ, ਤੇ ਜੀਵਨ ਨੂੰ ਪਾਕ ਤੇ ਨਿਰਮਲ ਕਰ ਦੇ। ਇਹ ਕਦੇ ਨਾ ਭੁੱਲਣਾ, ਰੱਬ ਦਾ ਡਰ ਜੀਵਨ ਨੂੰ ਪਵਿੱਤਰ ਬਣਾ ਦਿੰਦਾ, ਲੇਕਿਨ ਦੁਨੀਆ ਦੇ ਡਰ ਜਿਹੜੇ ਨੇ ਉਹਨਾਂ ਤੌਖਲਿਆਂ ਦੇ ਨਾਲ ਇਹ ਜੀਵ ਮਲੀਨ ਆਉਂਦਾ। ਗੁਰੂ ਅਮਰਦਾਸ ਜੀ ਦਾ ਹੀ ਬਚਨ ਹੈ ਪਿਆਰਿਓ, ਸਹਿ ਸਹਿ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ।
ਸੈਸਿਆਂ ਤੌਖਲਿਆਂ ਨਾਲ ਜੀਵਨ ਗੰਦਾ ਹੁੰਦਾ, ਮਲੀਨ ਹੁੰਦਾ, ਤੇ ਜਿਹੜਾ ਸਹਿਸਿਆਂ ਦੀ ਮਹਿਲ ਨਾਲ ਇਹ ਜੀਵਨ ਮਲੀਨ ਹੋ ਜਾਏ ਉਹਨੂੰ ਕਿਹੜੇ ਸੰਜਮ ਨਾਲ, ਕਿਹੜੇ ਤਰੀਕੇ ਨਾਲ ਧੋਵਾਂਗੇ, ਕਾਹਦੇ ਨਾਲ ਧੋਵਾਂਗੇ? ਕਿਉਂਕਿ ਸਰੀਰ ਬਾਹਰੋਂ ਮੈਲਾ ਹੋ ਜੇ, ਬਸਤਰ ਮੈਲੇ ਹੋ ਜਾਵਣ, ਤੇ ਅਸਾਂ ਲੋਕਾਂ ਦੇ ਕੋਲ ਸਲੀਕਾ ਢੰਗ ਤਰੀਕਾ ਕਿ ਬਸਤਰ ਕਿਵੇਂ ਧੋਣੇ ਨੇ, ਸਾਰਾ ਸੰਸਾਰ ਜਾਣਦਾ। ਤਨ ਮੈਲਾ ਹੋ ਗਿਆ, ਇਹਨੂੰ ਧੋਣ ਦਾ ਵੀ ਸਾਡੇ ਕੋਲ ਸੁਚੱਜਾ ਢੰਗ ਹੈ, ਤਰੀਕਾ ਕਿ ਕਿਵੇਂ ਇਹਨੂੰ ਸਾਫ ਕਰੀਏ, ਨਿਰਮਲ ਕਰ ਲਈਏ। ਗੁਰੂ ਨਾਨਕ ਸਾਹਿਬ ਜਪ ਬਾਣੀ ਵਿੱਚ ਇਸੇ ਲਈ ਸਮਝਾਉਂਦੇ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਵੇਂ ਕੈ ਰੰਗ। ਸਹਿਸਿਆਂ ਨਾਲ ਜਿਹੜੀ ਬੁੱਧੀ ਮਤ ਮਲੀਨ ਹੁੰਦੀ, ਉਹਨੂੰ ਰੱਬ ਦੇ ਸਿਫਤੋ ਸਲਾਹ ਨਾਲ, ਨਾਮ ਨਾਲ ਧੋਤਾ ਜਾ ਸਕਦਾ। ਭਰੀਏ ਹੱਥ ਪੈਰ ਤਨ ਦੇ, ਇਹ ਸਰੀਰ ਦੇ ਹੱਥ ਪੈਰ ਜਦੋਂ ਭਰ ਜਾਣ, ਮਲੀਨ ਗੰਦੇ ਹੋ ਜਾਵਣ, ਤੇ ਦੂਜਾ ਪੱਖ ਹੈ ਭਰਨ ਦਾ ਮਤ ਦਾ। ਮਤ ਨੂੰ ਧੋਣ ਲਈ ਪਰਮੇਸ਼ਰ ਦੇ ਨਾਮ ਜਲ ਦੀ ਜ਼ਰੂਰਤ ਹੈ, ਲੇਕਿਨ ਹੱਥ ਪੈਰ ਇਹਨਾਂ ਲਈ ਪਾਣੀ ਤੇ ਸਾਬਣ ਚਾਹੀਦਾ। ਉਹ ਧੋਪੈ ਨਾਵੇਂ ਕੈ ਰੰਗ, ਤੇ ਇੱਧਰ ਜਦੋਂ ਸਰੀਰ ਮੈਲਾ, ਬਸਤਰ ਮੈਲੇ, ਤੇ ਇਹਨੂੰ ਧੋਣ ਦਾ ਸਲੀਕਾ ਕੀ ਹੈ? ਭਰੀਏ ਹੱਥ ਪੈਰ ਤਨ ਦੇ। ਸਰੀਰ ਜਦੋਂ ਮਲੀਨ ਹੋ ਜਾਵੇ, ਦੇ ਸਾਬੂਨ ਲਈਏ ਉਹ ਧੋਏ। ਸਤਿਗੁਰੂ ਅੱਜ ਬਚਨ ਕਰਦੇ, ਹੇ ਬਾਲੜੀਏ, ਹੇ ਅਣਜਾਣ ਜੀਵ ਇਸਤਰੀਏ, ਪਰਮਾਤਮਾ ਦਾ ਜਿਹੜਾ ਭੈ ਡਰ ਹੈ ਨਾ, ਇਹ ਜੀਵਨ ਨੂੰ ਨਿਰਮਲ ਕਰਦਾ। ਤੇ ਡਰ ਕਦੋਂ ਪ੍ਰਾਪਤ ਹੁੰਦਾ? ਇਹ ਸ਼ਿੰਗਾਰ ਗੁਰ ਕੈ ਸ਼ਬਦ ਸ਼ਿੰਗਾਰੀ, ਗੁਰੂ ਦੇ ਸ਼ਬਦ ਨਾਲ ਇਹ ਸ਼ਿੰਗਾਰ ਕੀਤਾ ਜਾ ਸਕਦਾ। ਗੁਰੂ ਸ਼ਬਦ ਰਾਹੀਂ ਜਿਹੜਾ ਸ਼ਿੰਗਾਰ ਹੈ ਨਾ, ਇਹਨੂੰ ਦੇਖ ਕੇ ਮੇਰਾ ਕਰਤਾ ਪਸੀਜਦਾ, ਪ੍ਰਸੰਨ ਹੁੰਦਾ, ਤੇ ਉਹਦਾ ਜੀਵਨ ਵੀ ਫਿਰ ਜੀਵ ਇਸਤਰੀ ਦਾ ਨਿਰਮਲ ਹੁੰਦਾ, ਪਾਕ ਹੁੰਦਾ, ਪਵਿੱਤਰ ਹੁੰਦਾ। ਮੇਰਾ ਪ੍ਰਭ ਸਾਚਾ, ਮੇਰਾ ਪ੍ਰਭੂ ਸਦਾ ਥਿਰ ਰਹਿਣ ਵਾਲਾ, ਸਦ ਹੀ ਸਾਚਾ, ਤੇ ਉਹ ਸਦਾ ਵਾਸਤੇ ਹਮੇਸ਼ਾ ਲਈ ਥਿਰ ਰਹਿਣ ਵਾਲਾ, ਅਮਰ ਹੈ, ਅਟਲ ਹੈ। ਜਿਨੇ ਆਪੇ ਆਪ ਉਪਾਇਆ, ਜਿਹਨੇ ਆਪ ਹੀ ਇਹ ਸਾਰਾ ਜਗਤ ਪੈਦਾ ਕੀਤਾ, ਤੇ ਆਪਣੇ ਆਪ ਦੀ ਵੀ ਉਤਪਤੀ ਉਹਨੇ ਆਪ ਹੀ ਕੀਤੀ। ਮੂਲ ਮੰਤਰ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਵਰਤਿਆ ਸੈਭੰ। ਸੰਸਕ੍ਰਿਤੀ ਲਫਜ਼ ਹੈ ਜਿਸ ਦਾ ਅਰਥ ਹੈ ਪਿਆਰਿਓ, ਆਪਣੇ ਆਪ ਤੋਂ ਸੁਭਾਇਮਾਨ। ਆਸਾ ਦੀ ਵਾਰ ਵਿੱਚ ਸੈਭੰ ਦੀ ਜਗ੍ਹਾ ਸਤਿਗੁਰਾਂ ਨੇ ਬਚਨ ਵਰਤਿਆ ਆਪੀਨ ਆਪ ਸਾਜਿਓ, ਆਪੀਨ ਰਚਿਓ ਨਾ। ਆਪਣੀ ਵੀ ਸਿਰਜਣਾ ਉਹਨੇ ਆਪ ਹੀ ਕੀਤੀ, ਦੁਨੀਆਂ ਤੇ ਉਹਨੇ ਬਣਾਈ ਹੈ, ਸੰਸਾਰ ਤੇ ਉਹਨੇ ਉਪਾਇਆ ਹੈ। ਪਰ ਜਿਨ ਆਪੇ ਆਪ ਉਹ ਸਦਾ ਥਿਰ ਰਹਿਣ ਵਾਲੇ ਪਰਬ੍ਰਹਮ ਪਰਮੇਸ਼ਰ ਨੇ ਆਪਣੀ ਵੀ ਉਤਪਤੀ ਆਪ ਖੁਦ ਕੀਤੀ ਹੈ, ਆਪਣਾ ਵੀ। ਇਸੇ ਲਈ ਗੁਰੂ ਕਲਗੀਧਰ ਪਿਤਾ ਬਚਨ ਕਰਦੇ ਨੇ ਕਿ ਆਪਣਾ ਇਹ ਸਰੀਰ ਦੀ ਤਰ੍ਹਾਂ ਉਹਦਾ ਸਰੀਰ ਨਹੀਂ ਹੈ। ਜੇ ਸਰੀਰ ਦੀ ਤਰ੍ਹਾਂ ਸਰੀਰ ਹੁੰਦਾ ਤੇ ਕੋਈ ਮਾਂ ਹੁੰਦੀ, ਬਾਪ ਹੁੰਦਾ? ਕਲਗੀਧਰ ਪਿਤਾ ਬਚਨ ਕਰਦੇ ਉਹਦੀ ਨਾ ਕੋਈ ਮਾਂ ਹੈ ਨਾ ਕੋਈ ਪਿਓ ਹੈ, ਉਹਦਾ ਕੋਈ ਮਾਂ ਪਿਓ ਨਹੀਂ, ਨਾ ਤੱਤ ਹੈ ਨਾ ਪੱਤ ਹੈ, ਨਾ ਜਾਤ ਹੈ ਨਾ ਪੱਤ ਹੈ, ਨਾ ਤੱਤ ਹੈ ਨਾ ਮੱਤ ਹੈ। ਉਹਦਾ ਕੋਈ ਤਾਤ ਪਿਤਾ ਨਹੀਂ, ਕੋਈ ਮਾਂ ਨਹੀਂ ਹੈ, ਕੋਈ ਜਾਤ ਨਹੀਂ, ਕੋਈ ਕੁੱਲ ਨਹੀਂ ਹੈ, ਉਹਦਾ ਕੋਈ ਸ਼ਰੀਕ ਵੀ ਨਹੀਂ।
ਮੇਰੇ ਸਤਿਗੁਰੂ ਸਮਝਾਉਂਦੇ ਫਿਰ ਵੀ ਉਹਨੇ ਆਪਣੀ ਉਤਪਤੀ ਆਪ ਕੀਤੀ ਏ ਨਾਨਕ ਸਦਾ ਪਿਰ ਰਾਵੇ ਆਪਣਾ ਹੇ ਨਾਨਕ ਆਖ ਜਿਹੜੀ ਰੱਬ ਦਾ ਨਿਰਮਲ ਭਉ ਹਿਰਦੇ ਵਿੱਚ ਰੱਖ ਕੇ ਗੁਰੂ ਦੀ ਸ਼ਰਨ ਪੈ ਕੇ ਸਹਿਜ ਵਿੱਚ ਟਿਕਦੀ ਜੀਵ ਇਸਤਰੀ ਉਹ ਪ੍ਰਭੂ ਦੀ ਸੁਹਾਗਣ ਬਣਦੀ ਏ ਪ੍ਰਭੂ ਨੂੰ ਪਿਆਰੀ ਲੱਗਦੀ ਏ ਤੇ ਆਪਣੇ ਪ੍ਰਭੂ ਪਤੀ ਨੂੰ ਰਾਵਦੀ ਏ ਮਾਣਦੀ ਏ ਉਹਦੇ ਸੰਗ ਨੂੰ ਉਹਦੇ ਸਾਥ ਨੂੰ ਸਦਾ ਹੀ ਮਾਣਦੀ ਫਿਰ ਨਾਨਕ ਸਦਾ ਪਿਰ ਰਾਵੇ ਆਪਣਾ ਆਪਣਾ ਪਿਰ ਪ੍ਰਭੂ ਪਤੀ ਉਹਦਾ ਸੰਗ ਮਾਣਦੀ ਜਿਨ ਗੁਰ ਚਰਨੀ ਚਿਤ ਲਾਇਆ ਪਰ ਇਹ ਜਿਹੜਾ ਨਾਤਾ ਜੋੜਿਆ ਨਾ ਇਹ ਗੁਰੂ ਨੇ ਜੋੜਿਆ ਪ੍ਰਭੂ ਨਾਲ ਇਹ ਨਾਤਾ ਜਿਹੜਾ ਜੁੜਿਆ ਜੀਵ ਇਸਤਰੀ ਦਾ ਅਣਜਾਣ ਜੀਵ ਇਸਤਰੀ ਦਾ ਜੋੜਨ ਵਾਲਾ ਪ੍ਰਭੂ ਦੇ ਚਰਨੀ ਲਾਉਣ ਵਾਲਾ ਚਿੱਤ ਉਹੀ ਜੁੜਦਾ ਜਿਹੜਾ ਗੁਰੂ ਦੇ ਚਰਨੀ ਲੱਗਾ ਹੈ ਐਸਾ ਜੀਵ ਜਿਹੜਾ ਜੀਵ ਇਸਤਰੀ ਜਿਹੜੀ ਹੈ ਉਹ ਵੀ ਅਮਰ ਹੋ ਜਾਂਦੀ ਹੈ ਪਰਮੇਸ਼ਰ ਵਰਗੀ ਹੋ ਜਾਂਦੀ ਹੈ ਪਰਮੇਸ਼ਰ ਵੀ ਆਉਂਦਾ ਜਾਂਦਾ ਨਹੀਂ ਜੰਮਦਾ ਮਰਦਾ ਨਹੀਂ ਤੇ ਜਿਹੜੀ ਜੀਵ ਇਸਤਰੀ ਉਹਨੂੰ ਪਿਆਰੀ ਹੋ ਜਾਂਦੀ ਹੈ ਉਹ ਵੀ ਉਹਦੇ ਭੈ ਤੇ ਡਰ ਵਿੱਚ ਜੀਵਨ ਜੀਵਦਿਆਂ ਗੁਰੂ ਕੇ ਪਿਆਰਿਓ ਆਪਣਾ ਸ਼ਬਦ ਰਾਹੀਂ ਤਨ ਦਾ ਸ਼ਿੰਗਾਰ ਕਰਕੇ ਕਰਤੇ ਨੂੰ ਭਾਉਂਦੀ ਚੰਗੀ ਲੱਗਦੀ ਹੈ ਔਰ ਕਰਤੇ ਦੇ ਦਰ ਤੇ ਪਰਵਾਨ ਕਬੂਲ ਚੜ ਜਾਂਦੀ ਹੈ ਕਰਤੇ ਦਾ ਹੀ ਰੂਪ ਹੋ ਜਾਂਦੀ ਹੈ ਜਿਹੋ ਜਿਹਾ ਨਿਰੰਕਾਰ ਹੈ ਉਹੋ ਜਿਹੀ ਫਿਰ ਉਹ ਜੀਵ ਇਸਤਰੀ ਬਣ ਜਾਂਦੀ ਹੈ ਦੋਨਾਂ ਦੇ ਵਿੱਚ ਭੇਦ ਨਹੀਂ ਰਹਿ ਜਾਂਦਾ ਫਰਕ ਨਹੀਂ ਰਹਿ ਜਾਂਦਾ ਇਹ ਅੰਤਰ ਉਦੋਂ ਤੱਕ ਹੈ ਗੁਰੂ ਕੇ ਪਿਆਰਿਓ ਜਦੋਂ ਤੱਕ ਜੀਵ ਦੇ ਵਿੱਚ ਹਉਮੈ ਹੈ ਆਪਣੱਤ ਹੈ ਉਹਨਾਂ ਚਿਰ ਉਹਦੇ ਨਾਲ ਵਿਖਰੇਵਾਂਪਣ ਹੁੰਦਾ ਕੁਝ ਤੇ ਉਹਦਾ ਹੀ ਰੂਪ ਹੋਣ ਵਾਲੀ ਜਿਹੜੀ ਜੀਵ ਇਸਤਰੀ ਉਹ ਹੈ ਜਿਹੜੀ ਗੁਰੂ ਚਰਨੀ ਚਿਤ ਲਾ ਕੇ ਕਰਤੇ ਨੂੰ ਵਰਦੀ ਹੈ ਉਹਦੀ ਸੇਜਾ ਨੂੰ ਮਾਣਦੀ ਹੈ ਔਰ ਸਹਿਜ ਵਿੱਚ ਟਿਕ ਕੇ ਇਸੇ ਲਈ ਬਾਬਾ ਕਬੀਰ ਜੀ ਨੇ ਇਸ ਅਵਸਥਾ ਦਾ ਜਦ ਜ਼ਿਕਰ ਕੀਤਾ ਨਾ ਤੇ ਇਹ ਬਚਨ ਕੀਤਾ ਕਿ ਸਹਿਜ ਨਿਰਾਲੀ ਅਵਸਥਾ ਹੈ ਸਹਿਜ ਕੀ ਅਕਥ ਕਥਾ ਹੈ ਨਿਰਾਰੀ ਤੁਲ ਨਹੀਂ ਚੜੈ ਜਾਇ ਨਾ ਮੁਕਤੀ ਹਲਕੀ ਲੱਗੈ ਨ ਭਾਰੀ ਇਹਦੇ ਵਰਗੀ ਹੋਰ ਕੋਈ ਅਵਸਥਾ ਨਹੀਂ ਜਦੋਂ ਗੁਰੂ ਰਾਹੀਂ ਸਹਿਜ ਮਿਲ ਗਿਆ ਇਸੇ ਸਹਿਜ ਵਿੱਚ ਟਿਕੀ ਹੋਈ ਜੀਵ ਇਸਤਰੀ ਕਰਤੇ ਨੂੰ ਭਾ ਗਈ ਤੇ ਕਰਤੇ ਨੇ ਉਸ ਨੂੰ ਆਪਣੀ ਬਣਾ ਲਿਆ ਅਪਣਾ ਲਿਆ ਕੇਵਲ ਗੁਰੂ ਪਿਆਰਿਓ ਸ਼ਬਦ ਲੰਬੇਦਾ ਸੀ ਯਤਨ ਕੀਤਾ ਇੱਕੋ ਪਦ ਦੀ ਵਿਆਖਿਆ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਸਮੇਂ ਦੀ ਸੰਪੂਰਨਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤੰਗ ਆਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਵੇਰੇ ਸਦਾ ਰਹੋ ਹਰ ਨਾਲੇ ਸਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੂਜਾਈਆਂ
ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਈ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬ ਧਰੋ ਪਿਆਰੋ, ਸਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਹ ਜਿਤ ਕਰ ਧਾਰੀਆ। ਪੰਚ ਦੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ। ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਤਿਤ ਕਰ ਅਨਹਦ ਵਾਜੇ, ਅਣਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰਿ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਹੁਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਅਣ ਡਿਠ ਕੀਤਾ ਤਿੰਨਾਂ ਪਿਆਰਿਆਂ ਸੱਜਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਤਸੰਗ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਿਸ਼ਿਆ ਰਿਆਇ ਦੇਖਤੇ ਫਤਿਹ ਬਿਰਦ ਕੀ ਪੈ ਪਾਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ

ਸਹਾਦਾਨ ਪ੍ਰਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਜੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਉਪਰੰਤ ਆਏ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਭਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਆਏ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕਿਆ ਉਹਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇ ਕਾ ਖਾਲਸਾ ਆਇਆ ਕੀ ਰਹਿਣਾ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਖੰਡਾ ਜਾਂ ਕੇ

ਜਲ ਰਹੈ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੈ ਗੁਰ ਬਿਨ ਗਿਆਨ ਨਾ ਹੋਏ ਜਿਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ

0: ਕੀ ਫਤਿਹ। ਸੂਹੀ ਮਹੱਲਾ ਤੀਜਾ। ਜੁਗ ਚਾਰੇ ਧਨ ਜੇ ਭਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਨਿਹਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸ਼੍ਰੇਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧ ਦੀ ਕਾਰਪੇਟਾ ਕੱਢ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ

0: ਸਿਮਰਨ ਅਤੇ ਜੀਵਨ ਦੀਆਂ ਕੁਝ ਸਹੀ ਢੰਗ ਨਾਲ ਉਹਨੂੰ ਜੀਵਨ ਵਾਸਤੇ ਕੈਂਪ ਲੱਗ ਰਹੇ ਨੇ ਗੁਰੂ ਘਰ ਦੇ ਵਿੱਚ, ਜਿਨ੍ਹਾਂ ਦਾ ਸਮਾਂ ਹੋਏਗਾ ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਲਾਇਬ੍ਰੇਰੀ ਦੇ ਵਿੱਚ ਕੈਂਪ ਲੱਗੇਗਾ। 12 ਤਰੀਕ ਤੋਂ ਲੈ ਕੇ 18 ਤਰੀਕ ਤੱਕ, 17 ਅਕਤੂਬਰ ਨੂੰ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਆ ਰਿਹਾ, 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਤੁਸੀਂ ਫ੍ਰੀ ਇਹਦੇ ਵਿੱਚ ਹਿੱਸਾ ਲੈ ਸਕਦੇ ਹੋ ਜੀ। ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ 23 ਅਕਤੂਬਰ ਨੂੰ ਆ ਰਿਹਾ, 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਵਿੱਚ ਮਨਾਏ ਜਾਣਗੇ, ਜ਼ਰੂਰ ਸਹਿਯੋਗ ਬਖਸ਼ਿਸ਼ ਕਰਨਾ ਜੀ। ਉਹ ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ, ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹੋਰ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਮੁੱਖ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਤੁਸੀਂ ਉਹਨਾਂ ਨਾਲ ਜੋ ਹੋਰ ਜਾਣਕਾਰੀ ਗੁਰੂ ਘਰ ਦੀ ਸਾਂਝੀ ਕਰ ਸਕਦੇ ਹੋ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਹਜ਼ੂਰੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1329 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 1329 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਪ੍ਰਭਾਤੀ ਮਹੱਲਾ ਪਹਿਲਾ, ਗੁਰਪ੍ਰਸਾਦੀ

ਪਿਆ ਨਾਨਕ ਗਿਰਹਿ ਉਦਾਸੀ ਸੋ ਪਰਵਾਨ ਪ੍ਰਭਾਤੀ ਮਹੱਲਾ ਪਹਿਲਾ ਦਿਸ਼ਟ ਵਿਕਾਰੀ ਬੰਧਨ ਬੰਦ ਹੈ ਹਉ ਤਿਸ ਕੈ ਬਲ ਜਾਈ ਪਾਪ ਪੁੰਨ ਕੀ ਸਾਰ ਨਾ ਜਾਣੈ ਭੁੱਲਾ ਫਿਰੈ ਅਜਾਈ

ਪਿਆਰੁ ਨੀ ਧਨ ਕਉ ਧਨ ਨਾਮ ਪਿਆਰੁ ਇਹੋ ਧਨ ਸਾਰੁ ਹੋਰ ਵਿਖਿਆ ਚਾਰੁ ਉਸਤਤ ਨਿੰਦਾ ਸ਼ਬਦ ਵਿਚਾਰੁ ਜੋ ਦੇਵੈ ਕਿਸ ਕਉ ਜੈਕਾਰੁ ਤੂੰ ਬਖਸੈ ਜਾਤ ਪਤ ਹੋਏ ਨਾਨਕ ਕਹਿ ਕਹਾਵੈ ਸੋਏ ਪ੍ਰਭਾਤੀ ਮਹੱਲਾ ਪਹਿਲਾ ਖਾਇਆ ਮੈਲ ਵਧਾਇਆ ਪੈਦਹਿ ਕਰ ਕੀ ਖਾਣ ਖਾਇਆ ਮੈਲ ਵਧਾਇਆ ਪੈਦਹਿ ਕਰ ਕੀ ਹਾਣ ਬਕ ਬਕਵਾਦ ਚਲਾਇਆ ਬਿਨ ਨਾਵੈ ਬਿਖ ਜਾਣ ਬਾਬਾ ਐਸਾ ਬਿਖਮ ਜਾਲ ਮਨ ਵਾਸਿਆ ਬਿਬਲ ਝਾਗ ਸਹਿਜ ਪ੍ਰਗਾਸਿਆ ਰਹਾਉ ਬਿਖ ਖਾਣਾ ਬਿਖ ਬੋਲਣਾ ਬਿਖ ਕੀ ਕਾਰ ਕਮਾਏ ਜਮ ਦਰ ਵੱਧ ਹੇ ਮਾਰੀ ਹੈ ਛੂਟ ਸਚੈ ਨਾਇ ਜਿਵ ਆਇਆ ਤਿਵ ਜਾਏ ਸੀ ਕੀਆ ਲਿਖ ਲੈ ਜਾਏ ਮਨਮੁਖ ਮੂਲ ਗਵਾਇਆ ਦਰਗਹਿ ਮਿਲੈ ਸਜਾਏ ਜਗ ਖੋਟਾਓ ਸੱਚ ਨਿਰਮਲੋ ਗੁਰ ਸ਼ਬਦੀ ਵਿਚਾਰ ਤੇ ਨਰ ਵਿਰਲੇ ਜਾਣੀ ਹੈ ਜਿਨੇ ਅੰਤਰ ਗੁਆਨ ਮੁਰਾਰ ਅਜਰ ਜਰੈ ਨਿਝਰ ਚਰੈ ਅਮਰ ਆਨੰਦ ਸਰੂਪ ਨਾਨਕ ਜਲ ਕੋ ਮੀਨ ਸਹਿ ਥੇ ਭਾਵੈ ਨਾਨਕ ਜਲ ਕੋ ਮੀਨ ਸਹਿ ਥੇ ਭਾਵੈ ਰਾਖੋ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਗੀਤ ਨਾਦ ਹਰਕ ਚਤੁਰਾਈ ਰਹਿਸ ਰੰਗ ਫੁਰਮਾਏ ਸਕਾਈ ਪਹਿਨਣ ਖਾਣਾ ਚੀਤ ਨ ਪਾਈ ਸਾਚ ਸਹਿਜ ਸੁਖ ਨਾਮ

ਭਾਰੀ ਲਾਗੈ ਉਹ ਜੰਮੈ ਤੈ ਮਰ ਜਾਈ। ਜੋ ਤੇਰੀ ਸਰਨਾਈ ਹਰ ਜੀਉ ਤਿਨਾ ਦੁਖ ਭੁੱਖ ਕਿਛ ਨਾਹੀ। ਨਾਨਕ ਨਾਮ ਸਲਾਹੀ ਸਦਾ ਤੂੰ ਸੱਚੈ ਸ਼ਬਦ ਸਮਾਹੀ। ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰ ਜੀਉ ਸਦਾ ਧਿਆਵਹੁ ਜਬ ਲਗ ਜੀ ਪ੍ਰਾਨ। ਗੁਰ ਸ਼ਬਦੀ ਮਨ ਨਿਰਮਲ ਹੁਆ ਚੂਕਾ ਮਨ ਅਭਿਮਾਨ। ਸਫਲ ਜਨਮ ਤਿਸ ਪ੍ਰਾਣੀ ਕੇਰਾ ਹਰ ਕੈ ਨਾਮ ਸਮਾਨ। ਮੇਰੇ ਮਨ ਗੁਰ ਕੀ ਸਿੱਖ ਸੁਣੀਜੈ ਹਰ ਕਾ ਨਾਮ।

ਐਸੇ ਸੀਗਾਰ ਕਰੈ ਦੇਹ ਮਾਨੁਕ, ਨਾਮ ਬਿਨਾ ਨਕਟੇ ਨੱਕ ਕੀਕ। ਘਟ ਘਟ ਰਮਈਆ ਰਮਤ ਰਾਮ ਰਾਏ, ਸਭ ਵਰਤੈ ਸਭ ਮਹਿ ਈਕ। ਜਨ ਨਾਨਕ ਕਉ ਹਰ ਕਿਰਪਾ ਧਾਰੀ, ਗੁਰਬਚਨ ਧਿਆਯੂ ਘਰੀ ਮੀਕ। ਪ੍ਰਭਾਤੀ ਮਹੱਲਾ ਚੌਥਾ, ਅਗਮ ਦਿਆਲ ਕਿਰਪਾ ਪ੍ਰਭ ਧਾਰੀ, ਮੁਖ ਹਰ ਹਰ ਨਾਮ ਹਮ ਕਹੇ, ਪਤਿਤ ਪਾਵਨ ਹਰ ਨਾਮ ਧਿਆਯੂ, ਸਭ ਕਿਲ ਬਿਖ ਪਾਪ ਲਹੇ। ਜਪ ਮਨ ਰਾਮ ਨਾਮ ਰਵ ਰਹੇ, ਦੀਨ ਦਿਆਲ ਦੁਖ ਭੰਜਨ ਗਾਇਓ, ਗੁਰਮਤ ਨਾਮ ਪਦਾਰਥ ਲਹੇ ਰਹਾਉ। ਕਾਇਆ ਨਗਰ ਨਗਰ ਹਰ ਵਸਿਓ, ਮਤ ਗੁਰਮਤ ਹਰ ਹਰ ਸਹੇ, ਸਰੀਰ ਸਰੋਵਰ ਨਾਮ ਹਰ ਪ੍ਰਗਟਿਓ, ਘਰ ਮੰਦਰ ਹਰ ਪ੍ਰਭ ਲਹੇ। ਜੋ ਨਰ ਭਰਮ ਭਰਮ ਉਦਿਆਨੇ, ਤੇ ਸਾਖਤ ਮੂੜ ਮੂਹੇ, ਜਿਉ ਮ੍ਰਿਗ ਨਾਭ ਵਸੈ ਬਾਸ ਬਸਨਾ, ਭ੍ਰਮ ਭ੍ਰਮਿਉ ਝਾਰ ਗਹੇ। ਤੁਮ ਵਡ ਅਗਮ ਅਗਾਧ ਬੋਧ ਪ੍ਰਭ, ਮਤ ਦੇਵ ਹਰ ਪ੍ਰਭ ਲਹੇ। ਜਨ ਨਾਨਕ ਕਉ ਗੁਰ ਹਾਥ ਸਿਰ ਧਰਿਓ, ਹਰ ਰਾਮ ਨਾਮ ਰਵ ਰਹੇ। ਪ੍ਰਭਾਤੀ ਮਹੱਲਾ ਚੌਥਾ, ਮਨ ਲਾਗੀ ਪ੍ਰੀਤ ਰਾਮ ਨਾਮ, ਹਰ ਹਰ ਜਪਿਓ ਹਰ ਪ੍ਰਭ ਵਡਪਾ। ਸਤਿਗੁਰ ਬਚਨ ਸੁਖਾ ਨੇਹੀ ਅਰੈ, ਹਰ ਧਾਰੀ

ਅੰਚਨ ਸੋ ਵਿੰਨਾ ਗੁਰਮੁਖ ਰੰਗ ਚ ਰੂਲਿਆ ਮੇਰਾ ਮਨ ਤਨੋ ਪਿੰਨਾ ਜਾਂ ਨਾਨਕ ਮੁਸਕ ਚ ਘੋਲਿਆ ਸਭ ਜਨਮ ਧਨ ਤੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ ਜਾਂ ਨਾਨਕ ਸਤਿਗੁਰ ਮੇਲ ਹਰ ਜੁਗ ਦੁੱਤਰ ਤਰੀਆ ਹਮ ਮੂਰਖ ਮੁਗਧ ਸਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰਪੂਰੇ ਹਰ ਪਾਇਆ ਹਰ ਭਗਤ ਇਕ ਰਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅਨੰਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤਸੰਗਾ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹਾ ਮਾਂਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਛਲ ਹਰ ਬਿਰਧ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਆਸਾ ਮਹੱਲਾ ਚੌਥਾ ਗੁਰਮੁਖ ਢੂਡ ਢੁੜੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨਹਾ ਮੇਰਾ ਮਨ ਤਨ ਬਿੱਧਾ ਤੁਰ ਭਾਗ ਬੜੇ ਹਰ ਪਾਇਆ ਨਾਨਕ ਰਸ ਗੁੱਦਾ ਪੰਥ ਦਸਾਵਾ ਨਿਤ ਖੜੀ ਮਦ ਜੋਬਣ ਬਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮੇਰੇ ਮਨ ਤਨ ਨਾਮ ਆਧਾਰ ਹੈ ਹਉਮੈ ਬਿਖਜਾਲੀ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਪਿਛੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਪੈਰ ਆ ਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹਉ ਮੂਰਖ ਕਾਰੇ ਲਾਈਆ ਨਾਨਕ ਹਰ ਕੰਮੇ ਗੁਰ ਅੰਮ੍ਰਿਤ ਭਿੰਨੀ ਦਿਓਹਰੀ ਅੰਮ੍ਰਿਤ ਬੁਰਕੇ ਰਾਮ ਰਾਜੇ ਜਿੰਨਾ ਗੁਰਬਾਣੀ ਮਨ ਭਾਇਆ ਅੰਮ੍ਰਿਤ ਛਕ ਛਕੇ ਗੁਰ ਤੁੱਠੇ ਹਰ ਪਾਇਆ ਚੂਕੇ ਤਕ ਤੱਕੇ ਹਰ ਜਨ ਹਰ ਹਰ ਹੋਆ ਨਾਨਕ ਹਰ ਇੱਕੇ ਸਲੋਕ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਗੁਰ ਸਤਿਗੁਰ ਸੱਚਾ ਸਹੁ ਹੈ ਸੁਖ ਦੇ ਹਰ ਰਾਸੇ ਧਨ ਧਨ ਬਣਜਾਰਾ ਬਣਜ ਹੈ ਗੁਰ ਸਹੁ ਸਵਾਸੇ ਜਾਂ ਨਾਨਕ ਗੁਰ ਤਿੰਨ ਪਾਇਆ ਤਨ ਜਿਨ ਧੁਰਮ ਲਿਖਤ ਦਿਲਾਟ ਲਿਖਾਸੇ ਸਚ ਸਹੁ ਹਮਾਰਾ ਧੂਤਣੀ ਸਭ ਜਗ ਬਣਜਾਰਾ ਰਾਮ ਰਾਜੇ ਸਭ ਭਾਂਡੇ ਦੁੱਧੇ ਸਾਜਿਆ ਵਿੱਚ ਬਸਤ ਹਰ ਥਾਰਾ ਜੋ ਪਾਵੇ ਭਾਂਡੇ ਵਿੱਚ ਬਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਹਰ ਬਖਸ਼ਿਆ ਹਰ ਭਗਤ ਭੰਡਾਰਾ ਹਮ ਕਿਆ ਗੁਣ ਤੇਰੇ ਬਿਥਰੇ ਸਵਾਮੀ ਤੂੰ ਅਪਰ ਅਪਾਰੋ ਰਾਮ ਰਾਜੇ ਹਰ ਨਾਮ ਸਲਾਹ ਦਿਨ ਰਾਤ ਐਸਾ ਆਧਾਰੋ ਇਹ ਆਸ ਧਾਰੋ ਹਾਂ ਮੂਰਖ ਕਿਛੂ ਨਾ ਜਾਣ ਹਾਂ ਕਿ ਪਾਵ ਅਪਾਰੋ ਜਾਂ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਿਹਾਰ ਜਿਉ ਭਾਵੇ ਤਿਉ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਬਗਾਰੈ ਦਿਨ ਸਰਾਤ ਹਰ ਲਾਜ ਰਖਾਏ ਹਾਂ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਾਂ ਨਾਨਕ ਦਾ ਸਰ ਕਾਂਢਿਆ ਹਰ ਪੈਜ ਰਖਾਏ ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ ਤਿਨ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਕੱਟ ਵੜਿਆ ਹਰ ਲੱਦਾ ਰਤਨ ਪਦਾਰਥ ਹੋ ਫਿਰ ਬਹੁੜ ਨ ਚੜਿਆ ਜਾਂ ਨਾਨਕ ਨਾਮ ਅਰਾਧਿਆ ਆਰਾਧ ਹਰ ਮਿਲਿਆ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗਿਆ ਏ ਰਾਮ ਰਾਜੇ ਇਹ ਮਾਨਸ ਜਨਮ ਦਲੰਬ ਹੈ ਨਾਮ ਬਿਨਾ ਬਿਰਥਾ ਸਵਜਾਏ ਹੁਣ ਬੱਤੇ ਹਰ ਨਾਮ ਨ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ ਤੂੰ ਹਰ ਤੇਰਾ ਸਭ ਕੋ ਸਭ ਤੁਦ ਅਪਾਏ ਰਾਮ ਰਾਜੇ ਕਿਛ ਹਾਥ ਕਿਸੇ ਦੇ ਕਿਛ ਨਹੀਂ ਸਭ ਚਲੇ ਚਲਾਏ ਜਿਸਨੂੰ ਮੇਲੇ ਪਿਆਰੇ ਤੁਰ ਤੁਦ ਮਿਲੇ ਜੋ ਹਰ ਮਨ ਪਾਏ ਜਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ ਕੋਈ ਗਾਵੇ ਰਾਗੀ ਨਾ ਦੀਬੇ ਦੀ ਬਹੁ ਭਾਂਤ ਕਰ ਨਹੀਂ ਹਰ ਹਰ ਪੀਜੇ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ ਹਰ ਕਰਤਾ ਸਭ ਕਿਸ ਜਾਣਦਾ ਸਿਰ ਲੋਕ ਹੱਥ ਦੀਜੇ ਜਿਨ੍ਹਾਂ ਨਾਨਕ ਗੁਰਮੁਖ ਹਿਰਤਾ ਸੁਧ ਹੈ ਪਰ ਭਗਤ ਹਰ ਲੀਜੇ ਆਸਾ ਮਹੱਲਾ ਚੌਥਾ ਜਿਨੇ ਅੰਤਰ ਹਰ ਹਰ ਪ੍ਰੀਤ ਹੈ ਸੇ ਜਨ ਸੁਖੜ ਸਿਆਣੇ ਰਾਮ ਰਾਜੇ ਸੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ ਹਰ ਸੰਤਾਂ ਨੂੰ ਹੋਰ ਥਾਉਣ ਆਈ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀਵਾਣ ਹੈ ਹਰ ਤਾਣ ਸਤਾਣੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਤਾਨ ਸਹਾਵਾ ਰਾਮ ਰਾਜੇ ਗੁਰਸਿੱਖੀ ਸੋ ਦਾਨ ਪਾਲਿਆ ਲੈ ਧੂੜ ਮੁਖ ਲਾਵੈ ਗੁਰਸਿੱਖਾਂ ਕੀ ਘਾਲ ਥਾਏ ਪਰੀ ਜਿਨ ਹਰ ਨਾਮ ਤੇ ਆਵੈ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੁਰਸਿੱਖਾ ਹਰ ਮਨ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵਾ ਪੂਰਾ ਸਤਿਗੁਰ ਭੁੱਖ ਜਾਏ ਲਹਿ ਮੇਰੀ
ਗੁਰਸਿੱਖਾਂ ਕੀ ਮਨਸਬਦ, ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿੱਛੇ ਹੋਏ ਕਾਏ ਕਨੇਰੀ, ਜੇ ਨਾਨਕ ਹਰ ਪੁਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁਨ ਕੇਰੀ, ਗੁਰਸਿੱਖਾਂ ਮਨ ਵਧਾਈ ਆ ਜਿਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ, ਹਰ ਦਰ ਗਏ ਗੁਰਸਿੱਖ ਪੈ ਨਾਈ ਹੈ ਜਿਨ ਮੇਰਾ ਸਤਿਗੁਰ ਤੁੱਠਾ, ਜਾਂ ਨਾਨਕ ਹਰ ਹਰ ਹੋਆ ਹਰ ਹਰ ਮਨ ਬੁੱਠਾ, ਅਸਾ ਮਹੱਲਾ ਚੌਥਾ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦੜਾਵੇ ਰਾਮ ਰਾਜੇ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੇ, ਜੋ ਹਰ ਨਾਮ ਧਿਆਵੇ ਜੋ ਹਰ ਹਰ ਨਾਮ ਧਿਆਏ ਦੇ, ਤਿੰਨ ਜਮ ਨੇੜਨਾ ਆਵੇ ਜਿਨ ਨਾਨਕ ਉਹ ਹਰ ਕਿਰਪਾ ਕਰਨਿਤ ਜਪੇ, ਹਰ ਨਾਮ ਦਰਾਵੇ ਜੋ ਹਰ ਹਰ ਨਾਮ ਧਿਆਏ ਦੇ, ਤਿਮ ਜਮ ਨੇੜ ਨਾ ਆਵੇ ਜਿਨ ਨਾਨਕ ਉਹ ਹਰ ਕਿਰਪਾ ਕਰਨ ਤੇ ਜਪੇ, ਹਰ ਨਾਮ ਤਰਾਵੇ, ਜਿਨੀ ਗੁਰਮੁਖ ਨਾਮ ਧਿਆਇਆ ਤੇਨਾ ਫਿਰ ਬਿਘਨ ਨਾ ਹੋਈ ਰਾਮ ਰਾਜੇ, ਜਿਨ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ, ਜਿਨ ਸਤਿਗੁਰ ਪਿਆਰਾ ਸੇਵਿਆ ਤੇਨਾ ਸੁਖ ਸਦ ਹੋਈ, ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਤੇਨਾ ਮਿਲਿਆ ਹਰ ਸੋਈ, ਜਿਨ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਾਖਣ ਹਾਰਾ ਰਾਮ ਰਾਜੇ, ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ।

ਹਰੇ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ ਮਨ ਤ੍ਰਿਸ਼ਨਾ ਨਾ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ਨਿਤ ਜੋਬਣ ਜਾਵੇ ਮੇਰੇ ਪਿਆਰੇ ਜਮ ਸਾਸ ਹਿਰੇ ਭਾਗ ਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਉਰ ਧਾਰੇ ਪਿਰ ਰਤੜੀਏ ਮੈਂਢੇ ਲੋਇਨ ਮੇਰੇ ਪਿਆਰੇ ਚਾਤਰਕ ਬੂੰਦ ਜਿਵੇ ਮਨ ਸੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵੇ ਤਨ ਬਿਰੋਂ ਜਗਾਵੇ ਮੇਰੇ ਪਿਆਰੇ ਨੀਂਦ ਨ ਪਵੇ ਕਿਵੇ ਹਰ ਸੱਜਣ ਲੱਦਾ ਮੇਰੇ ਪਿਆਰੇ ਨਾਨਕ ਗੁਰੂ ਲਵੇ ਚੜਚੇਤ ਬਸੰਤ ਮੇਰੇ ਪਿਆਰੇ ਭਰੀਐ ਰੁੱਤੇ ਪਿਰ ਵਾਜਿਓਲੋਂ ਮੇਰੇ ਪਿਆਰੇ ਆਂਗਣ ਧੂੜ ਲੁੱਤੇ ਮਨ ਆਸ ਉਡੀਣੀ ਮੇਰੇ ਪਿਆਰੇ ਦੋਏ ਨੈਣ ਜੁਤੇ ਗੁਰੂ ਨਾਨਕ ਦੇਖ ਬਿਕਸ ਮੇਰੇ ਪਿਆਰੇ ਜੋ ਮਾਤ ਸੁਤੇ ਹਰ ਕੀਆ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰੂ ਸੁਣਾਈਆਂ ਗੁਰ ਵਿਛੜੋ ਹੋਂ ਘੋਲੀ ਮੇਰੇ ਪਿਆਰੇ ਜਿਨ ਹਰ ਮੇਲਾਈਆਂ ਸਭ ਆਸਾ ਹਰ ਪੂਰੀਆਂ ਮੇਰੇ ਪਿਆਰੇ ਮਨ ਛਿੰਦੜਿਆ ਪਰ ਪਾਇਆ ਹਰ ਤੁਥੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ ਪਿਆਰੇ ਹਰ ਬਨ ਪ੍ਰੇਮ ਨ ਖੇਡ ਸਾਂ ਕਿਉਂ ਪਾਈ ਗੁਰ ਜਿ ਤਲਕ ਪਿਆਰਾ ਦੇਖ ਸਾਂ ਹਰ ਦਾਤੜੇ ਮੇਲ ਗੁਰੂ ਮੁਖ ਗੁਰ ਸਿੱਖ ਗੁਰਮੁਖ ਮੇਲ ਸਾਂ ਗੁਰ ਨਾਨਕ ਪਾਇਆ ਮੇਰੇ ਪਿਆਰੇ ਤੁਰ ਮਸਤਕ ਲੇਖ ਸਾਂ ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪੰਜਵਾਂ ਛੰਤ ਕਰ ਪਹਿਲਾ ਆਨੰਦੋ ਆਨੰਦ ਘਣਾ ਮੈਂ ਸੋ ਪ੍ਰਭ ਟੀਠਾ ਰਾਮ ਚਾਖੜਿਆ ਚਾਖੜਿਆ ਮੈਂ ਹਰ ਰਸ ਮੀਠਾ ਰਾਮ ਹਰ ਰਸ ਮੀਠਾ ਮਨ ਮੈਂ ਬੂਠਾ ਸਤਿਗੁਰ ਧੂਠਾ ਸਹਿਜ ਪਿਆ ਗ੍ਰਹਿ ਬਸਿਆ ਆ ਮੰਗਲ ਗਾਇਆ ਪੰਛ ਦੂਸ ਉਹ ਭਾਗ ਗਿਆ ਸੀਤਲ ਗਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ਕਹੋ ਨਾਨਕ ਹਰ ਸਿਉ ਮਨ ਮਾਨਿਆ ਸੋ ਪ੍ਰਭ ਨੈਣੀ ਡੀਠਾ ਸੋਹੇੜੇ ਮੇਰੇ ਬੰਕ ਦੁਆਰੇ ਰਾਮ ਪਹੁੰਚੜੇ ਮੇਰੇ ਸੰਤ ਪਿਆਰੇ ਰਾਮ ਸੰਤ ਪਿਆਰੇ ਕਰ ਸਾਰੇ ਨਮਸਕਾਰ ਲੱਗੇ ਸੇਵਾ ਆਪੇ ਜਾਂ ਜੀ ਆਪੇ ਮਾਂ ਜੀ ਆਪ ਸਵਾਮੀ ਆਪ ਦੇਵਾ ਆਪਣਾ ਕਾਰ ਜੇ ਆਪ ਸਵਾਰੇ ਆਪੇ ਧਾਰਨ ਤਾਰੇ ਕਹੋ ਨਾਨਕ ਸੋ ਕਰ ਮੈਂ ਬੈਠਾ ਸੋਹੇ ਬੰਕ ਦੁਆਰੇ ਨਵ ਨਿਧੇ ਨੌ ਨਿਧੇ ਮੇਰੇ ਘਰ ਮੈਂ ਆਈ ਰਾਮ ਸਭ ਕੁਛ ਮੈਂ ਸਭ ਕੁਛ ਪਾਇਆ ਨਾਮ ਧਿਆਈ ਰਾਮ ਨਾਮ ਧਿਆਈ ਸਦਾ ਸਖਾਈ ਸੈਟ ਸੁਭਾਈ ਗੋਬਿੰਦਾ ਗਣਤ ਮਿਟਾਈ ਚੂਕੀ ਤਾਈ ਕਦੇ ਨਾ ਵਿਆਪੇ ਮਨ ਚਿੰਦਾ ਗੋਬਿੰਦ ਗਾਜੇ ਅਨੰਦ ਵਾਜੇ ਚਰਜ ਸੋ ਬਣਾਈ ਕਹੋ ਨਾਨਕ ਪਰ ਮੇਰੇ ਸੰਗੇ ਤਾਂ ਮੈਂ ਨਵ ਨਿਧ ਪਾਈ ਸਰਸੜੀਏ ਮੇਰੇ ਭਾਈ ਸਮੀਤਾ ਰਾਮ ਬਿਖਮ ਅਖਾੜਾ ਮੈਂ ਗੁਰਮਿਲ ਜੀਤਾ ਰਾਮ ਗੁਰਮਿਲ ਜੀਤਾ ਹਰ ਹਰ ਕੀਤਾ ਟੂਟੀ ਪੀਤਾ ਪਰਮਗੜਾ ਪਾਇਆ ਖਜ਼ਾਨਾ ਬਹੁਤ ਨਦਾਨਾ ਸਾਣਥ ਮੇਰੀ ਆਪ ਖੜਾ ਸੋਈ ਸੁਗਿਆਨਾ ਸੋਈ ਪ੍ਰਧਾਨਾ ਜੋ ਪ੍ਰਭ ਆਪਣਾ ਕੀਤਾ ਕਹੋ ਨਾਨਕ ਜਾਂ ਬਲ ਸਵਾਮੀ ਸੰਸਰਸੇ ਭਾਈ ਮੀਤਾ ਆਸਾ ਮਹੱਲਾ ਪੰਜਵਾਂ ਅਕਥਾ ਹਰ ਕਥ ਕਥਾ ਕਿਛ ਜਾਈ ਨ ਜਾਣੀ ਰਾਮ ਸੁਰ ਨਰ ਸੁਰ ਜਰ ਮਨ ਜਨ ਸਹਿਜ ਬਿਖਾਣੀ ਰਾਮ ਸਹਿਜੇ ਬਿਖਾਣੀ ਅਮਿਉ ਬਾਣੀ ਚਰਨ ਕਮਲ ਰੰਗ ਲਾਇਆ ਜਪੇ ਕਲਕ ਪ੍ਰਭ ਨਿਰੰਜਨ ਮਨ ਚਿੰਦਿਆ ਫਲ ਪਾਇਆ ਤਜ ਮਾਨ ਮੋਹ ਬੇਕਾਰ ਦੂਜਾ ਜੋਤੀ ਜੋਤ ਸਮਾਣੀ ਬਿਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ ਹਰ ਸੰਤ ਸੱਜਣ ਮੇਰੇ ਮੀਤ ਸਹਾਈ ਰਾਮ ਬੜਭਾਗੀ ਸਤਸੰਗਤ ਪਾਈ ਰਾਮ ਬੜਭਾਗੀ ਪਾਏ ਨਾਮ ਤਿਆਏ ਲਾਥੇ ਦੁਖ ਸੰਤਾਪੇ ਗੁਰਚਰਨੀ ਲਾਗੇ ਭਰਮ ਭਉ ਭਾਗੇ ਆਪ ਹਟਾਇਆ ਆਪੇ ਕਰ ਕਿਰਪਾ ਮੇਲੇ ਪ੍ਰਭ ਆਪਣੇ ਪਿਛੜ ਕਤਨ ਜਾਈ ਬਿਨਵੰਤ ਨਾਨਕ ਦਾਸ ਤੇਰਾ ਸਦਾ ਹਰ ਸਰਣਾਈ ਹਰ ਦਰ ਸੋਹਣ ਤੇਰੇ ਭਗਤ ਪਿਆਰੇ ਰਾਮ ਵਾਰੀ ਤਿੰਨ ਵਾਰੀ ਜਾਵਾਂ ਸਦਬਲਿਹਾਰੇ ਰਾਮ ਸਦਬਲਿਹਾਰੇ ਕਰਨ ਸੁਕਾਰੇ ਜਿਤ ਭੇਟਤ ਪ੍ਰਭ ਜਾਤਾ ਘਟ ਘਟ ਰਵ ਰਿਹਾ ਸਭ ਥਾਈ ਪੂਰਨ ਪੁਰਖ ਵਿਧਾਤਾ ਗੁਰਪੂਰਾ ਪਾਇਆ ਨਾਮ ਧਿਆਇਆ ਜੂਏ ਜਨਮ ਨ ਹਾਰੇ ਬਿਨਵੰਤ ਨਾਨਕ ਚਰਨ ਤੇਰੀ ਸਰਨ ਤੇਰੀ ਰੱਖ ਕਿਰਪਾ ਤਾਰੇ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ ਤੇਰੇ ਚਰਨ ਧੂੜ ਬੜਭਾਗੀ ਪਾਵਾਂ ਰਾਮ ਹਰ ਧੂੜ ਨਾਈਏ ਮੈਲ ਗਵਾਈਏ ਜਨਮ ਮਰਨ ਦੁੱਖ ਲਾਥੇ ਅੰਤਰ ਬਾਹਰ ਸਦਾ ਹਜੂਰੇ ਪਰਮੇਸ਼ਰ ਪ੍ਰਭ ਸਾਥੇ ਮਿਟੇ ਦੁੱਖ ਕਲਿਆਣ ਕੀਰਤਨ ਬਹੁੜ ਜਨਮ ਨਾ ਪਾਵਾ ਬਿਨਵੰਤ ਨਾਨਕ ਗੁਰ ਸਰਨ ਤਰੀਏ ਆਪੇ ਪ੍ਰਭ ਪਾਵਾ ਆਸਾ ਛੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ ਬੇਦਿਆ ਕਿਛ ਆਨ ਨਾ ਮੀਠਾ ਰਾਮ ਰਾਜੇ ਮਿਲ ਸਤਸੰਗਤ ਆਰਾਧਿਆ ਹਰ ਘਟ ਘਟੇ ਡੀਠਾ ਰਾਮ ਰਾਜੇ ਹਰ ਘਟੇ

ਕਾਢੀ ਠਾਏ ਅੰਮ੍ਰਿਤ ਬੂਠਾ ਜਨਮ ਮਰਨ ਦੁੱਖ ਨਾਠੇ ਗੁਣ ਨਿਧ ਗਾਇਆ ਸਭ ਦੁੱਖ ਮਿਟਾਇਆ ਹੋਮੇ ਬਿਨ ਸਹਿ ਗਾਠੇ ਪਿਓ ਸਹਿਤ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇ ਦੇ ਚਰਨ ਕਮਲ ਕਿਛ ਆਣ ਨਾ ਮੀਠਾ ਜਿਉ ਰਾਤੀ ਜਲ ਮਾਛਲੀ ਤਿਉ ਰਾਮ ਰਸਮਾ ਤੇ ਰਾਮ ਰਾਜੇ ਗੁਰਪੂਰੇ ਉਪਦੇਸਿਆ ਜੀਵਨ ਗਤ ਭਾਤੇ ਰਾਮ ਰਾਜੇ ਜੀਵਨ ਗਤ ਸਵਾਮੀ ਅੰਤਰ ਜਾਮੀ ਆਪ ਲੀਏ ਲੜ ਲਾਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨ ਕਥੂੰ ਜਾਏ ਪ੍ਰਭ ਸੁਗੜ ਸਰੂਪ ਸੁਜਾਨ ਸੁਆਮੀ ਤਾਕੀ ਮੇਟ ਨ ਦਾਤੇ ਜਲ ਸੰਗ ਰਾਤੀ ਮੁਛਲੀ ਨਾਨਕ ਹਰ ਮਾਤੇ ਚਾਤ੍ਰਿਕ ਜਾਚੇ ਬੂੰਦ ਜਿਉ ਹਰ ਪ੍ਰਾਣ ਅਧਾਰਾ ਰਾਮ ਰਾਜੇ ਮਾਲਕ ਜੀ ਨਾ ਸੁਤ ਭਰਾਤ ਮੀਤ ਸਭ ਹੂੰ ਤੇ ਪਿਆਰਾ ਰਾਮ ਰਾਜੇ ਸਭ ਹੂੰ ਤੇ ਪਿਆਰਾ ਪੁਰਖ ਨਰਾਰਾ ਤਾਕੀ ਗਤ ਨਹੀਂ ਜਾਣੀ ਹੈ ਹਰ ਸਾਸਕ ਰਾਸ ਨ ਬਿਸਰੇ ਕਰੂੰ ਗੁਰ ਸਭ ਦੀ ਰੰਗ ਮਾਣੀ ਹੈ ਪ੍ਰਭ ਪੁਰਖ ਜੀ ਜੁਨੋ ਸੰਤ ਰਸ ਪੀਵਣੋ ਜਾ ਭਰਮੋ ਦੁਖ ਡਾਰਾ ਚਾਤ੍ਰਿਕ ਜਾਚੇ ਬੂੰਦ ਜਿਉ ਨਾਨਕ ਹਰ ਪਿਆਰਾ ਮਿਲੇ ਨਾਰਾਇਣ ਆਪਣੋ ਮਨੋਰਥ ਪੂਰਾ ਰਾਮ ਰਾਜੇ ਡਾਢੀ ਭੀਤ ਪਰਮ ਕੀ ਭੇਟਤ ਗੁਰਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪ੍ਰਭ ਲਿਖਾਏ ਸਭਨ ਦੀਨ ਦਿਆਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਖ ਸਹਿਜਾਨੰਦਕ ਨੇਰੇ ਪਤਿਤ ਪਾਵਣ ਸਾਧੂ ਧੂਰਾ ਹਰ ਮੇਲੇ ਨਾਰਾਇਣ ਨਾਨਕਾ ਮਨੋਰਥੋ ਪੂਰਾ ਆਸਾ ਮਹੱਲਾ ਪੰਜਮ ਛੰਤ ਕਰ ਛੇਵਾਂ ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ ਜਾ ਕੋ ਭਾਈ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲਗੀ ਤਿੰਨ ਰਾਮ ਸਿਉ ਭੇਟਤ ਸਾਖ ਸੰਗਾਤ ਸ਼ਾਂਤ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਂਚ ਨਹੀਂ ਮਨ ਐਸੀ ਪ੍ਰੀਤ ਹਰੇ ਅਬ ਉਰਜਿਓ ਅਲਕਮ ਲਿਹੇ ਵਾਸਨ ਮੈਂ ਮਗਨੇ ਖਿਨ ਵੀ ਨਾ ਠਰੇ ਖਿੰਨਾ ਠਰੀਏ ਪ੍ਰੀਤ ਹਰੀਏ ਸਿਗਾਰ ਹਬਰਸ ਅਰਪੀਏ ਜੈ ਦੁੱਖ ਸੁਣੀਏ ਜਮ ਪੰਥ ਭਣੀਏ ਤੈ ਸਾਧ ਸੰਗ ਨ ਡਰਪੀਏ ਕਰ ਕੀਰਤ ਗੋਬਿੰਦ ਗੁਣੀਆ ਸਗਲ ਪਰਾਛਿਤ ਦੁੱਖ ਹਰੇ ਕਹੁ ਨਾਨਕ ਛੰਤ ਗੋਬਿੰਦ ਹਰ ਕੇ ਮਨ ਹਰਸਿਉ ਨਿਹੋ ਕਰੇ ਐਸੀ ਮਨ ਪ੍ਰੀਤ ਹਰੇ ਜੈਸੇ ਮਛਲੀ ਨੀਰ ਖਿਨ ਵੀ ਨਾ ਧੀਰੇ ਮਨ ਐਸਾ ਨੇਹ ਕਰੇ ਹੋ ਜੈਸੇ ਚਾਤ੍ਰਿਕ ਪਿਆਸ ਖੁਨ ਖਨ ਬੂੰਦ ਚਵੇ ਬਸ ਸੁਹਾਵੇ ਮੇ ਹੋ ਹਰ ਪ੍ਰੀਤ ਕਰੀਜੇ ਇਹ ਮਨ ਦੀਜੇ ਅਤ ਲਾਈਏ ਚਿੱਤ ਮੁਰਾਰੀ ਮਾਨ ਨਾ ਕੀਜੇ ਸਰਨ ਪ੍ਰੀਜੇ ਦਰਸ਼ਨ ਕੋ ਬਲਿਹਾਰੀ ਗੁਰਸੁ ਪਰਸਨੇ ਮਿਲਣਾ ਬਿਛੋਨੇ ਤਨ ਦੇਵੀ ਸੱਚ ਸੁਨੇਹਾ ਕਹੋ ਨਾਨਕ ਛੰਤ ਅਨੰਤ ਠਾਕਰ ਕੇ ਹਰਸਿਉ ਕੀਜੇ ਨੇਹਾ ਮਨ ਐਸਾ ਐ ਮਨ ਐਸਾ ਨਿਹੋ ਕਰੇ ਹੋ ਚੱਕਵੀ ਸੂਰ ਸਨੇਹੋ ਚਿਤਵੇ ਆਸ ਕਣੀ ਕਦਨੀਅਰ ਦੇਖੀਏ ਕੋਕਲ ਅੰਬ ਪ੍ਰੀਤ ਛਵੇ ਸੋਹਾਵਿਆ ਮਨ ਹਰ ਰੰਗ ਕੀਜੀਏ ਹਰ ਪ੍ਰੀਤ ਕਰੀਜੇ ਮਾਨ ਨਾ ਕੀਜੇ ਕਿਰਾਤੀ ਕੇ ਹਮ ਪਹੁਣਿਆ ਅਬ ਕਿਆ ਰੰਗ ਲਾਇਓ ਮੋਹ ਰਚਾਇਆ ਨਾਂਗੇ ਆਵਣ ਜਾਵਣਿਆ ਫਿਰ ਸਾਧੂ ਸਰਨੀ ਪੜੀਏ ਚਰਨੀ ਅਬ ਟੂਟ ਸਮੋਖ ਸਿਕੜੀਏ ਕਹੋ ਨਾਨਕ ਛੰਤ ਦਿਆਲ ਪੁਰਕੇ ਮਨ ਹਰ ਲਾਏ ਪ੍ਰੀਤ ਕਬ ਦਿਨੀ ਅਰ ਦੇਖੀਏ ਨਿਸ਼ਕੁਰੰਕ ਜਿਸੇ ਨਾਦ ਸੁਣ ਸਰਵਣੀ ਹੋ ਡਿੱਠੇ ਮਨ ਐਸੀ ਪ੍ਰੀਤ ਕੀਜੇ ਜੈਸੀ ਤੁਰਨ ਪਤਾਰ ਉਰਜੀ ਪ੍ਰਸਵੇ ਇਹ ਮਾਂ ਲਾਲ ਦੀਜੇ ਮਾਂ ਲਾਲ ਹੈ ਦੀਜੇ ਭੋਗ ਕਰੀਜੇ ਸਭ ਖੁਸ਼ੀਆਂ ਰੰਗ ਮਾਣੇ ਫਿਰ ਆਪਣਾ ਪਾਇਆ ਰੰਗ ਲਾਲ ਬਣਾਇਆ ਅਤ ਮਿਲਿਓ ਮਿੱਤਰ ਚਰਾਣੇ ਗੁਰਥੀਆ ਸਾ ਕੀਤਾ ਡਿੱਠ ਮਿਆ ਕੀ ਫਿਰ ਜੇਵਾ ਅਵਰ ਨਾਂਦੀ ਸੇ ਕਹੁ ਨਾਨਕ ਛੰਤ ਦਿਆਲ ਮੋਹਨ ਕੇ ਮਨ ਹਰ ਚਿੰਨ ਗਹੀ ਜੇ ਐਸੀ ਮਨ ਪ੍ਰੀਤ ਕੀਜੇ ਆਸਾ ਮਹੱਲਾ ਪੰਜਵਾਂ ਸਲੋਕ ਬਨ ਬਨ ਫਿਰਤੀ ਖੋਜਤੀ ਹੌਰੀ ਬਹੁ ਅਗਵਾਹ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹ ਸ਼ਾਂਤ ਜਾਕੋ ਖੇਜੇ ਸੰਖ ਮੁਨੀ ਅਨੇਕ ਤਪੇ ਬ੍ਰਹਮੇ ਕੋਟ ਅਰਾਧੇ ਗਿਆਨੀ ਜਾਪ ਜਪੇ ਜਪ ਤਾਪ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ ਕਰ ਗਬਨ ਬਸੁਦਾ ਤੀਰਥ ਮੱਜਨ ਮਿਲਣ ਕੋ ਨਾਰੰਜਨ ਮਾਨੁਖ ਬਨ ਤਿਨ ਪਸੂ ਪੰਖੀ ਸਗਲ ਤੁਜੇ ਆਰਾਧ ਤੇ ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟ ਬਿਸਨ ਅਵਤਾਰ ਸੰਕਰ ਜਟਾ ਧਾਰ ਚਾਹੇ ਤੁਜੇ ਦਿਆਰ ਮੰਤਨ ਰੁਚ ਅਪਾਰ ਅਪਾਰ ਅਗੰਭ ਗੋਬਿੰਦ ਠਾਕਰ ਸਗਲ ਪੂਰਕ ਪ੍ਰਭ ਤਨੀ ਸੁਰ ਸਿੱਧ ਗਣ ਗੰਧਾਰਵ ਧਰਿਆ ਵੈ ਜਾ ਕੇ ਨਿਰਗੁਣ ਪਾਣੀ ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ ਨਾਥ ਨਾਥ ਦਿਆਲ ਨਾਨਕ ਸਾਧ ਸੰਤਕ ਮਿਲ ਉਧਾਰ ਕੋਟ ਦੇਵੀ ਜਾ ਕੋ ਸੇਵੈ ਲਖਵੀ ਅਨਕ ਭਾਤ ਗੁਰ ਪ੍ਰਗਟ ਜਾ ਕੋ ਰਾਦੈ ਪੌਣ ਪਾਣੀ ਦਿਨ ਸਰਾਤ
ਨਿਖਤਰ ਸਿਰ ਸੂਰ ਤੇ ਆਵੇ ਬਸਤ ਗਗਨਾ ਗਾਵੇ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਤੇ ਆਵੇ ਸਿਮਰਤ ਪੁਰਾਣ ਚਤੁਰ ਵੇਦਾ ਕਟ ਸ਼ਾਸਤਰ ਜਾ ਕੋਜ ਪਾਤ ਪਤਿਤ ਪਾਵਤ ਭਗਤ ਬਛਲ ਨਾਨਕ ਮਿਲੀਏ ਸੰਗ ਸਾਥ ਜੇਤੀ ਪ੍ਰਭ ਜਨ ਆਈ ਰਸਨਾ ਤੇਤ ਭਣੀ ਅਣਜਾਨਤ ਜੋ ਸੇਵੇ ਤੇਤੀ ਨਹਿ ਜਾਏ ਗਨੀ ਅਵਗਤ ਅਗੰਤ ਅਥਾਹ ਠਾਕੁਰ ਸਗਲ ਮੰਜੇ ਬਾਹਰਾ ਸਰਬ ਜਾਚਕ ਏਕ ਦਾਤਾ ਨਹਿ ਦੂਰ ਸੰਗੀ ਜਾਹਰਾ ਬਸ ਭਗਤ ਥੀਆ ਮੇਰੇ ਜੀਆ ਤਾ ਕੀ ਉਪਮਾ ਕਿਤ ਗਨੀ ਇਹ ਦਾਨ ਮਾਨ ਨਾਨਕ ਪਾਏ ਸੀਸ ਸਾਦੈ ਹਰ ਚਰਣੀ ਆਸਾ ਮਹੱਲਾ ਚੌਥਾ ਸਲੋਕ ਉਦਮ ਕਰੋ ਬੜਭਾਗੀ ਹੋ ਸਿਮਰੋ ਹਰ ਹਰ ਹਰਾਏ ਨਾਨਕ ਜੇ ਸਿਮਰਤ ਸਭ ਸੁਖ ਹੋਵੇ ਦੁੱਖ ਦਰਦ ਭਰਮ ਜਾਏ ਸ਼ੰਤ ਨਾਮ ਜਪਤ ਗੋਬਿੰਦ ਨਹਿ ਅਲਸਾਈਏ ਭੇਟਤ ਸਾਧੂ ਸੰਗ ਜਮਪੁਰ ਨਹਿ ਜਾਈਏ ਦੁੱਖ ਦਰਦ ਨਾ ਭਾਉ ਵਿਆਪੇ ਨਾਮ ਸਿਮਰਤ ਸਦ ਸੁਖੀ ਸਾਸ ਸਾਸ ਅਰਾਧ ਹਰ ਹਰ ਧਿਆਏ ਸੋ ਪ੍ਰਭ ਬਨ ਮੁਖੀ ਕਿਰਪਾਲ ਦਿਆਲ ਰਸਾਲ ਗੁਰਨਿਤ ਕਰ ਦਿਆ ਸੇਵਾ ਲਾਈਏ ਨਾਨਕ ਭਿਅੰਪੇ ਚਰਨ ਜੰਪੇ ਨਾਮ ਜਪਤ ਗੋਬਿੰਦ ਨਹਿ ਅਲਸਾਈਏ ਪਵਨ ਪਵਿੱਤ ਪੁਨੀਤ ਨਾਮ ਨਰੰਜਨਾ ਭਰਮ ਅੰਧੇਰ ਵਿਨਾਸ ਗਿਆਨ ਗੁਰ ਅੰਜਨ ਗੁਰ ਗਿਆਰ ਅੰਜਨ ਪ੍ਰਭ ਨਰੰਜਨ ਜਲ ਥਲ ਮਹੀਲ ਪੂਰਿਆ ਇਕ ਨਿਮਿਖ ਜਾ ਘੇਰ ਦੇ ਵਸਿਆ ਮਿਟੇ ਤਿਸੇ ਵੇ ਸੂਰਿਆ ਅਗਾਧ ਬੋਧ ਸਮਰੱਥ ਸਵਾਮੀ ਸਰਬ ਕਾ ਪਉ ਭੰਜਨਾ ਨਾਨਕ ਪਿਅੰਪੇ ਚਰਨ ਜੰਪੇ ਪਾਵਨ ਪਤਿਤ ਪੁਨੀਤ ਨਾਮ ਨਰੰਜਨ ਓਟ ਗਈ ਗੋਪਾਲ ਦਿਆਲ ਕਿਰਪਾ ਨਿਦੇ ਮੋਹ ਆਸਰ ਤੋ ਚਰਨ ਤੁਮਾਰੀ ਸਰਣ ਸਿਦੇ ਹਰ ਚਰਨ ਕਾਰਨ ਕਰਨ ਸਵਾਮੀ ਪਤਿਤ ਉਦਰਨ ਹਰ ਹਰੇ ਸਾਗਰ ਸੰਸਾਰ ਪਵ ਉਤਾਰ ਨਾਮ ਸਿਮਰਤ ਬਹੁਤ ਹਰੇ ਆਦੇ ਅੰਤ ਬੇਅੰਤ ਪੂਜੈ ਸੁਨੀ ਉਦਰਨ ਸਤਸੰਗ ਬਿਦੇ ਨਾਨਕ ਪਿਅੰਪੇ ਚਰਨ ਜੰਪੇ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਦੇ ਭਗਤ ਬਚਲ ਹਰ ਬਿਰਦ ਆਪ ਬਣਾਇਆ ਜੈ ਜੈ ਸੰਤ ਰਾਧੈ ਤਹਿ ਤੈ ਪ੍ਰਗਟਾਇਆ ਪ੍ਰਭ ਆਪ ਲੀਏ ਸਮਾਏ ਸਹਿਤ ਸੁਭਾਏ ਭਗਤ ਕਰ ਸਾਰਿਆ ਆਨੰਦ ਹਰ ਜਸ ਮਹਾ ਮੰਗਲ ਸਰਬ ਦੁੱਖ ਬੇਸਾਰਿਆ ਚਮਤਕਾਰ ਪ੍ਰਗਾਸ ਦਹਿ ਦਿਸ ਇੱਕ ਤਹਿ ਪ੍ਰਗਾਸਿਆ ਨਾਨਕ ਪਿਅੰਪੇ ਚਰਨ ਜੰਪੇ ਭਗਤ ਬਚਲ ਹਰ ਬਿਰਦ ਆਪ ਬਣਾਇਆ ਅਸਾ ਮਹੱਲਾ ਪੰਜਮ ਫਿਰ ਸੰਤਨ ਸੁਹਾਗ ਮਰੇ ਨਾ ਜਾਵੇ ਜਾ ਕੇ ਗ੍ਰਹਿਰ ਨਾ ਸੁਸਦ ਹੀ ਰਾਵੇ ਅਵਿਨਾਸੀ ਅਵਗਤ ਜੋ ਸਦਾ ਨਵਤਨ ਨਿਰਮਲਾ ਨਹਿ ਦੂਰ ਸਦਾ ਹਦੂਰ ਠਾਕਰ ਦਹਿ ਦਿਸ ਪੂਰਨ ਸਤ ਸਦਾ ਪ੍ਰਾਣਪਤ ਗਤ ਮੈਂ ਤਾ ਕੇ ਪ੍ਰਿਆ ਪ੍ਰੀਤ ਪ੍ਰੀਤਮ ਪਾਵੇ ਨਾਨਕ ਬਿਖਾਣੇ ਗੁਰਬਚਨ ਜਾਣੇ ਫਿਰ ਸੰਤਨ ਸੁਹਾਗ ਮਰੇ ਨਾ ਜਾਵੇ ਜਾ ਕੋ ਰਾਮ ਅਵਤਾਰ ਤਾ ਕੇ ਆਨੰਦ ਘਣਾ ਸੁਖਵੰਤੀ ਸਨਾਰ ਸੋਭਾ ਪੂਰਬਣਾ ਮਾਣ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਸਭ ਸਿੱਧ ਨਵ ਨਿਤਿਤ ਗ੍ਰਹਿ ਨਹੀਂ ਊਨਾ ਸਭ ਕੁਛ ਹੂ ਮੁਦਰ ਬਾਣੀ ਪਿਰੈ ਮਾਨੀ ਫਿਰ ਸੁਹਾਗਤਾ ਕਾ ਬਣਾ ਨਾਨਕ ਬਖਾਣੇ ਗੁਰਬਚਨ ਜਾਣੇ ਜਾਮ ਕਵੋ ਜਾ ਕੋ ਰਾਮ ਪਤਾਰ ਤਾ ਕੇ ਆਨੰਦ ਕਣਾ ਆਉ ਸਕੀ ਸੰਤ ਪਾਸ ਸੇਵਾ ਲਾਗੀਏ ਪੀਸੋ ਚਰਨ ਪਖਾਰ ਆਪ ਤੇ ਆਗੀਏ ਤਜ ਆਪ ਮਿਟੇ ਸੰਤਾਪ ਆਪ ਨਹਿ ਜਾਣ ਆਈਏ ਸਹਿਜ ਕੀ ਜੇ ਮਾਨ ਲੀਜੇ ਸੋ ਕਰੇ ਸੋ ਸੁਖ ਪਾਈਏ ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀਏ ਨਾਨਕ ਬਖਾਣੇ ਗੁਰਬਚਨ ਜਾਣੇ ਆਉ ਸਖੀ ਸੰਤ ਪਾਸ ਸੇਵਾ ਲਾਗੀਏ ਜਾ ਕੇ ਮਸਤਕ ਭਾਗ ਸੋ ਸੇਵਾ ਲਾਇਆ ਤਾਂ ਕਿ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੇ ਰੰਗ ਗੋਬਿੰਦ ਸਿਮਰਨ ਲਾ ਗਿਆ ਭਰਮ ਉਹ ਬੇਕਾਰ ਦੂਜਾ ਸਗਲ ਤਿਨੈ ਤੇ ਆ ਗਿਆ ਮਨ ਸ਼ਾਂਤ ਸਹਿਜ ਸੁਭਾਉ ਬੁੱਠਾ ਆਨੰਦ ਮਗਲ ਗੁਣ ਗਾਇਆ ਨਾਨਕ ਬਖਾਣੇ ਗੁਰਬਚਨ ਜਾਣੇ ਜਾ ਕੇ ਮਸਤਕ ਭਾਗ ਸੋ ਸੇਵਾ ਲਾਇਆ ਆਸਾ ਮਹੱਲਾ ਪੰਜਵਾਂ ਸਲੋਕ ਹਰ ਹਰ ਨਾਮ ਜਪਾਂਤਿਆਂ ਕਛੂ ਨਾ ਕਹੇ ਜਮਕਾਰ ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਛੰਤ ਮਿਲੋ ਸੰਤਨ ਕੇ ਸੰਗ ਮੋਹ ਉਧਾਰ ਦੇ ਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇ ਹੋ ਹਰ ਨਾਮ ਮਾਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਥੂ ਨਾ ਤਾਬੋ ਸਰਣ ਪਾਵੋ ਕਰਣਾ ਮੈਂ ਪ੍ਰਭ ਕਰਮਿਆ ਸਮਰੱਥ ਅਗਥ ਅਪਾਰ ਨਿਰਮਲ ਸੁਣੋ ਸੁਮਾਮੀ ਬਿਨੋ ਇਹ ਕਰ ਜੋੜ ਨਾਨਕ ਦਾਨ ਮਾਂਗੇ ਜਨਮ ਮਰਨ ਨਿਵਾਰ ਲੇ ਹੋ ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ ਸੱਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ
मल भरम कर्म अहम ममता मरण चीत न आवे बनता विनोद आनंद माया अज्ञानता लपटावे विषय जो बन बदे जरुआ जय निहारे संग मीच बिनवंत नानक आस तेरी शरण साधु राख नीच परमे जन्म अनेक संकट महाजोन लपट रहो तै संग मीठे भोग सोन भ्रमत पार अगंति आयो तै परदेसत आयो अब ओट तारी प्रभ मरारी सर्व सुख हरण आयो राखन हारे प्रभ प्यारे मुझते कछु न हुआ होन सुख सहज आनंद नानक कृपा तेरी पधेरे कौन नाम तेरी को दारे भगत संसा कौन जेन खेल प्रकारे हर हर जस सुनो श्रवण सुन श्रवण बाणी पुरख ज्ञानी मिलन धाना पावे हर रंग राते प्रभ विदाते राम के गुण गावे वसुद कागद बन राज कलमा लखन को जे होवे पवन बेअंत अंत न जाए पाया कहे नानक चरण सरण ऐसा महला पंजम पुरख पते भगवान ताकि सरण गही निरपा पाए प्राण चिंता सगल लही मात पिता सुत मीत सुरजन इष्ट बंद पजाणिया गह कंठ लाया गुरमलाया जस बिमर संत बिखाणिया बेअंत गुण अनेक महिमा कीमत कछ न जाय कही प्रभ एकानक अलख ठाकर उठ नानक तिस गही अमृत बन संसार सहाई आप पए राम नाम उर हार बिख के दिवस गए गत भरम मोह बेकार विनसे जोन आवन सब रहे अगन सागर भय शीतल साधे अंचल गह रहे गोविंद गोपाल दयाल समरथ बोल साधु हर जय जय नानक नाम त्याय पूर्ण साध संग पाई परम गते जय देखो तह संग एको रब रिहा कट कट बासी आप बिरले किने रिहा जल थल मई अलपूर पूरन कीट हथ समानिया आदि अंते मद सोई गुर प्रसादी जानिया ब्रह्म पसरिया ब्रह्म दीला गोविंद गुण निरंजन कहया सिमर स्वामी अंतर जामी हर एक नानक रव रहा दिन रैन सो हावड़ी आई सिमरत नाम हरे चरण कमल संग प्रीत कलमल पाप टरे दुख भूख दर इधर नाठे प्रगट मगते खाया मेर साध संगे नाम रंगे मन लुड़ींदा पाया हर देख दर्शन इच्छ पुनी कल समूहा सब तरे दिन सरैन आनंद अन दिन सिमरंत नानक हर हरे आसा महला पंजमा छंत कर सतमा इक ओ अंकार सतगुर प्रसाद श्लोक शुभ चिंतन गोविंद रमन निर्मर साधु संग नानक नाम न बिसरियो इक घड़ी कर कृपा भगवंत छंत भिन्नी रहणिये चांकण तारे जागे संत जना मेरे राम प्यारे सदा जागे नाम सिमरे अम दिनो चरण कमल ते आन हिरदे प्रभ बिसरना ही इक खिनो तज मान मोह बिकार मन का कलमला दुख जारे बिनवंत नानक सदा जागे हरदास संत प्यारे मेरी सेजड़िए आडंबर बनया मन आनंद प्या प्रभ आबत सुनया प्रभ मिले स्वामी सुख है गामी चाव मंगल रस परे अंग संग लागे दुख पागे प्राण मंतन सब हरे मन इच्छ पाई प्रभ ते आई संजोग साहा शुभ गणया बिनवंत नानक मिले शरीर सगल आनंद रस बनया मिल सकिया पुछो कहो कंत निशानी हर प्रेम प्री कुछ बोल न जानी गुण गुण गुप्त अपार करते निगम अंत न पावे भक्त पाए ते आए स्वामी सदा हर गुण गावे सगल गुण सुग्यान पूर्ण अपने प्रभ पाणी बिनवंत नानक रंग राति प्रेम सहज समाणी सुख सोहिरड़े हर गावन लागे साजन सरसड़िए दुख दुश्मन भागे सुख सहज सरसे हर नाम रैसे प्रभ आप कृपा तारिया हर चरण लागे सदा जागे मिले प्रभ बनवारिया शुभ दिवस आए सहज पाए सगल नित प्रभ पागे बिनवंत नानक शरण स्वामी सदा हर जन तागे आसा महला पंजमा उठ बंज बटाउड़िया त्या क्या चिर लाया मोल तुपुनड़े कित कूड लवाया कूड़े लवाया होमाया करे पाप अमेत्या तन भसम ढेरी जमै हेरी काल बपड़े जेत्या मार जोबन छोड़ वैसी रिहो पैदन खाया नानक माणा संग जुड़िया न जाए कर मटाया पातो मिर्ग जिवे पेख रैन चंद्रायण सुखो दुख पय नित पाप कमायण
ਆਪਾ ਕਮਾਣੇ ਛੜੇ ਨਾ ਹੀ ਲੈ ਚਲੇ ਘੱਤ ਗਲਾਵਿਆ ਹਰ ਚਲੇ ਔਰ ਹੀ ਦੇਖ ਮੂਠਾ ਕੂੜ ਸੇਜਾ ਰਾਵਿਆ ਲਭ ਲੋਭ ਅਹੰਕਾਰ ਮਾਤਾ ਗਰਭ ਭਿਆ ਸਮਾਇਣ ਨਾਨਕ ਮਿਰਗ ਅਗਿਆਨ ਬਿਨਸੇ ਨਾ ਮਿਟੇ ਆਵਣ ਜਾਣ ਮਿੱਠੇ ਮਹੂਆ ਕਹਿ ਲਾਏ ਉਡਾਰੀ ਹਸਤੀ ਗਰਤ ਪਿਆ ਕਿਉਂ ਤਰੀਐ ਤਾਰੀ ਧਰਨ ਦੁਹੇਲਾ ਪਿਆ ਖਿਨ ਮੈਂ ਖਸਮ ਚੇਤ ਨਾ ਆਇਓ ਦੁੱਖ ਸਜਾਈ ਗਣਤ ਨਹੀਂ ਕਿਆ ਆਪਣਾ ਪਾਇਓ ਗੁਜਾ ਕਮਾਣਾ ਪ੍ਰਗਟ ਹੋਇਆ ਈਤ ਉਤੇ ਖਉ ਵਾਰੀ ਨਾਨਕ ਸਤਿਗੁਰ ਬਾਜੂ ਮੂਠਾ ਮਨ ਮੁਥੋ ਅਹੰਕਾਰੀ ਹਰ ਕੇ ਦਾਸ ਜੀ ਵੇਲਕ ਪ੍ਰਭ ਕੀ ਚਰਨੀ ਕੰਠ ਲਗਾਏ ਦੀਏ ਤਿਸ ਠਾਕਰ ਸਰਣੀ ਬਲ ਬੁੱਧ ਗਿਆਨ ਧਿਆਨ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜ ਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਾਰਾਇਆ ਰੱਖ ਲਈਏ ਰਾਖਨਹਾਰ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਹੇ ਕਬੂ ਹਰ ਸੰਤ ਹਰ ਕੀ ਸਰਣੀ ਆਸਾ ਮਹੱਲਾ ਪੰਜਵਾਂ ਪੰਛ ਮੇਰੇ ਆਲਸਾ ਹਰ ਪਾਸ ਬੇਨੰਤੀ ਰਾਵੋ ਸਹੋ ਅਪਨੜਾ ਪ੍ਰਭ ਸੰਗ ਸੁਹੰਤੀ ਸੰਗੇ ਸੁਹੰਤੀ ਕੰਤ ਸਵਾਮੀ ਦਿਨ ਸਰਹਿਣੀ ਰਾਵੀਏ ਸਾ ਸੱਚ ਤਾਰ ਜੀਵਾ ਪ੍ਰਭ ਪੇਖਰ ਗੁਣ ਗਾਵੀਏ ਬਿਰਹਾ ਲਜਾਇਆ ਦਰਸ ਪਾਇਆ ਅਭੋ ਦਿਸਤ ਸਚੰਤੀ ਬਿਨਵੰਤ ਨਾਨਕ ਮੇਰੀ ਇੱਛ ਪੁਨੀ ਮਿਲੇ ਜਿਸ ਖੋਜੰਤੀ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ ਦੂਤਾ ਦਹਿਰ ਪਿਆ ਗੋਬਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਵਖਾਣਿਆ ਅਚਰਜ ਡੀਠਾ ਅਮਿਓ ਬੂਠਾ ਗੁਰਪ੍ਰਸਾਦੀ ਜਾਣਿਆ ਮਨ ਸ਼ਾਂਤ ਆਈ ਵਜੀ ਵਧਾਈ ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮਿਲੇ ਪ੍ਰਭੂ ਆਪ ਬਣਾਇਆ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭਏ ਪਾਲਾਇਣ ਧਰਮ ਤੀਰ ਜਿਸੈ ਸੁਕੀਏ ਸਾਧ ਸੰਗਤ ਹਰ ਭਜੇ ਕਰ ਅਨੁਗ੍ਰਹਿ ਰਾਖ ਦੀਨੇ ਮੋਹ ਮਮਤਾ ਸਭ ਤਜੇ ਗਹਿ ਕੰਠ ਲਾਏ ਗੁਰੂ ਮਲਾਏ ਗੋਬਿੰਦ ਜਪਤ ਅਗਹਾਇਣ ਬਿਨਵੰਤ ਨਾਨਕ ਸਿਮਰ ਸਵਾਮੀ ਸਗਲ ਆਸ ਪੋਜਾਇਣ ਨਿਧ ਸਿੱਧ ਚਰਨ ਗਹੇ ਤਾਂ ਕਿਹਾ ਕਾੜਾ ਸਭ ਕਿਛ ਬਸ ਜਿਸੇ ਸੋ ਪ੍ਰਭ ਅਸਾੜਾ ਗਹਿ ਭੁਜਾ ਲੀਨੇ ਨਾਮ ਦੀਨੇ ਕਰ ਧਰਮ ਸਤਿਕਰ ਰਾਖਿਆ ਸੰਸਾਰ ਸਾਗਰ ਨਹਿ ਵਿਆਪੇ ਅਮਿਓ ਹਰ ਰਸ ਚਾਖਿਆ ਸਾਧ ਸੰਗੇ ਨਾਮ ਰੰਗੇ ਰਣਜੀਤ ਬੜਾ ਆਖਾੜਾ ਬਿਨਵੰਤ ਨਾਨਕ ਸਰਨ ਸਵਾਮੀ ਬਹੁਤ ਜਮ ਨਾ ਉਪਾੜਾ ਆਸਾ ਮਹੱਲਾ ਪੰਜਵਾਂ ਬਿਨ ਰੈਤ ਕਾ ਮਾਇੜੋ ਸੋ ਆਇਓ ਮਾਥੇ ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥੇ ਸੰਗ ਦੇਖਾ ਕਰਨੇ ਹਾਰਾ ਕਾ ਪਾਪ ਕਮਾਈਐ ਸੁਕਰਤ ਕੀਜੇ ਨਾਮ ਲਿਜੀਏ ਨਾਰਕ ਮੂਲ ਨਾ ਜਾਈਐ ਆਠ ਪੈਰ ਹਰ ਨਾਮ ਸਿਮਰੋ ਚਲੇ ਤੇਰੇ ਸਾਥੇ ਭਜ ਸਾਧ ਸੰਗਤ ਸਦਾ ਨਾਨਕ ਮਿਟੇ ਦੁੱਖ ਮਾਤੇ ਬਿਲਵੰਚ ਕਰ ਉਦਰ ਭਰੈ ਮੂਰਖ ਗਵਾਰਾ ਸਭ ਕੁਛ ਦੇ ਰਿਹਾ ਹਰ ਦੇਵਣ ਹਾਰਾ ਦਾਤਾਰ ਸਦਾ ਦੇ ਆਲ ਸਾਮੀ ਕਿਆ ਮਨੋਵੇ ਸਾਰੀਏ ਮਿਲ ਸਾਧ ਸੰਗੇ ਭਜਨ ਸੰਗੇ ਕੁਲ ਸਮੂਹਾ ਤਾਰੀਏ ਸਿੱਧ ਸਾਧਕ ਦੇਵ ਮੁਲਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜੀਏ ਪ੍ਰਭ ਏਕ ਕਰਨੇ ਹਾਰਾ ਕੋਟ ਨ ਕੀਜੇ ਪ੍ਰਭ ਪਰਖਣ ਹਾਰਾ ਕੂੜ ਕਪਟ ਕਮਾਂਦੜੇ ਜਨਮੈ ਸੰਸਾਰਾ ਸੰਸਾਰ ਸਾਗਰ ਤ੍ਰੀਜਨੀ ਤਰਿਆ ਜਿਨੀ ਏਕ ਤੇ ਆਇਆ ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ਜਲਥਲ ਮਈ ਅਲ ਰਵਿਆ ਸਵਾਮੀ ਊਚ ਅਗਮ ਅਪਾਰਾ ਬਿਨਵੰਤ ਨਾਨਕ ਟੇਕ ਜਨਕੀ ਸਰਨ ਕਮਲ ਆਧਾਰਾ ਹਰ ਚੰਦੇ ਉਰੜੀ ਅਸਤਰ ਕਿਛ ਨਾਹੀ ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ ਅਸੰਗ ਸਾਥੀ ਸਦਾ ਤੇਰੇ ਦਿਨ ਸਨੈਣ ਸੰਭਾਲੀਏ ਹਰ ਏਕ ਬਿਨ ਕਿਛ ਅਵਰ ਨਾਹੀ ਭਉ ਦੁਤਿਆ ਜਾਲੀਏ ਮੀਤ ਜੋ ਬਨ ਮਾਲ ਸਰਬਸ ਪ੍ਰਭ ਏਕ ਮਨ ਮਾਹੀ ਬਿਨਵੰਤ ਨਾਨਕ ਬੜ ਭਾਗ ਪਾਈਏ ਸੁਖ ਸਹਿਜ ਸਮਾਹੀ ਆਸਾ ਮਹੱਲਾ ਪੰਜਵਾਂ ਛੰਤ ਕਰ ਅੱਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਮਲਾ ਭ੍ਰਮ ਪੀਤ ਕਮਲਾ ਭ੍ਰਮ ਪੀਤ ਹੈ ਤੀਖਣ ਮਦਬ ਪ੍ਰੀਤ ਹੈ ਅਬਦ ਅਕਾਰ ਸਜਾਤ ਗਹਿ ਬਰਬਨ ਘੋਰ ਗਹਿ ਬਰਬਨ ਘੋਰ ਹੈ ਗ੍ਰਹਿ ਮੂਸਤ ਮਨ ਚੋਰ ਹੈ ਦਿਨ ਕਰੋ ਅਨਦਿਨ ਖਾਤ ਬਿਨ ਖਾਤ ਜਾਤ ਬੇਹਾਤ ਪ੍ਰਭ ਬਿਨ ਮਿਲੇ ਪ੍ਰਭ ਕਰਨਾ ਪਤੇ ਜਨਮ ਮਰਨ ਅਨੇਕ ਬੀਤੇ ਪ੍ਰਿਯ ਸੰਗ ਬਿਨ ਕਿਛ ਨਾ ਗਤੇ ਕੁਲ ਸਮੂਹ ਧੂਪ ਗਿਆਨ ਹੀਨੀ ਤੁਝ ਬਿਨਾ ਮੋਹ ਕਬਰ ਮਾਤ ਕਰ ਜੋੜ ਨਾਨਕ ਸਰਨ ਆਇਓ ਪ੍ਰਿਯ ਨਾਥ ਨਰ ਹਰ ਕਰੋ ਗਾਤ
मीना जल मीना मीना जल हीन है ओ विचरत मंथन खीन है कत जीवन प्रिय बिन होता। सनमुख साहबान सनमुख साहबान है मृग अर्पे मंथन प्राण है ओ बेदेव सहज सरोत। प्रिय प्रीत लागी मिर बैरागी खिन रहन त्रिग तन तिस बिना पलका न लागे प्रिय प्रेम पागे चिंत बंद अंदिन परमना। श्री रंग राते नाम माते पै परम दुतिया सगल खोत कर मिया दे आदे आद पूर्ण हर प्रेम नानक मगन होत। अलियल गुंजात अलियल गुंजात हे मकरंदर सनवासन मात हे प्रीत कमल बंधावत आप। चातरक चित प्यास चातरक चित प्यास हे घन बूंद बचित्रत मन आस हे अल पीवत बिन सताप। तापा बिनासन दुख नासन मन प्रेम मन तन अतकना सुंदर चतुर सुजान स्वामी कवन रसना गुणपना। गह पुजा ले वो नाम देवो देश तत मिटत पाप नानक जम पे पतित पावन हर दस पे खतन है संताप। चित व्यो चितनाथ चित व्यो चितनाथ हे रख ले वो शरण अनाथ हे मिल गाओ चाई ले प्राण। सुंदर तन ध्यान सुंदर तन ध्यान हे मंदबुद्ध गुरु पार ज्ञान हे जाचक जन राखत मान। ब्रह्मान पूरन दुख बदीरन सगल इच पोजंतिया हर कंठ लागे दिन सुभागे मिल दहसे सोहंतिया। प्रदिश तारी मेरे मरारी सगल कल मल पए हान बिनवंत नानक मेरी आस पूरन मिले श्री दिन गुण निदान। एक ओंकार सतनाम करता पुरख निरभाओ निरवैर अकाल मूर्त अजूनी सहभंग गुर प्रसाद। आसा महला पहला वार सलोका नाल सलोक भी पहले महले के लिखे टुंडे अस राजे की धुनी। सलोक महला पहला वरिहारी गुरे अपने दिहाड़ी सदवार जिन मानस ते देवते की ये करतन लागी वार। महला दूजा ज्योसो चंदा उगवे सूर चढ़े हजार एते चानन होंदिया गुरबिन घोर अंधार। महला पहला नानक गुरु ना चेतनी मन अपने सोचेत छुट्टे तिल बुआल जियो सुंझे अंदर खेत। खेते अंदर छुटिया कहो नानक सियो नाहे फरिया फुरिये भपड़े बीतन विच सुआह। पौड़ी आपी ने आप साजियो आपी ने रचियो नाओ दुई कुदरत साजिए कर आसन डिठो चाओ। दाता करता आप तू तुस देवे करे पसाओ तू जानो ही सब से दैले से जित कमाओ कर आसन डिठो जाओ। श्लोक महला पहला

ਹਸਪਤਾਲ, ਲਖ ਟਕਿਆਂ ਕੇ ਮੁੰਦੜੇ, ਲਖ ਟਕਿਆਂ ਕੇ ਹਾਰ, ਜਿੱਤਨ ਪਾਈਏ ਨਾਨਕਾ ਸੋ ਤਨ ਹੋਵੇ ਛਾਰ। ਗਿਆਨ ਗਲੀ ਢੂੰਡੀਏ ਕਤਨਾ ਕਰੜਾ ਸਾਰ, ਕਰਮ ਦੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਵਾਰ। ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀਓ ਬਹੁਤੇ ਜਨਮ ਭਰਮਿਆ ਜਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵੜਦਾ ਤਾਂ ਕੋ ਨਹੀਂ, ਸਭ ਸੁਣੀਏ ਲੋਕ ਸੁਭਾਇਆ, ਸਤਿਗੁਰ ਮਿਲੀਏ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ। ਸਲੋਕ ਮਹੱਲਾ ਪਹਿਲਾ। ਘੜੀਆਂ ਸਭ ਹੈ ਗੋਪੀਆ, ਪਹਿਰ ਕਨ ਗੋਪਾਲ, ਗਹਿਣੇ ਪੌਣ ਪਾਣੀ ਵੇ ਸੰਤਰ, ਚੰਦ ਸੂਰਜ ਅਵਤਾਰ। ਸਗਲੀ ਧਰਤੀ ਮਾਲ ਤਨ ਬਰਤਨ ਸਰਬ ਜੰਜਾਲ, ਨਾਨਕ ਬੁੱਸੇ ਗਿਆਨ ਬਹੁਣੀ ਗਾਏ ਗਏ ਆਜਮ ਕਾਲ। ਮਹੱਲਾ ਪਹਿਲਾ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਕਰਾਵਾ ਚਾਟੇ ਪਾਏ, ਵੇਖੇ ਲੋਕ ਹੱਸੇ ਕਰ ਜਾਏ। ਰੋਟੀਆ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ, ਗਾਵਣ ਗੋਪੀਆਂ ਗਾਵਣ ਕਾਣ, ਗਾਵਣ ਸੀਤਾ ਰਾਜੇ ਰਾਮ। ਨਿਰਭਉ ਨਿਰੰਕਾਰ ਸਚ ਨਾਮ, ਜਾਖਾ ਕੀਆ ਸਗਲ ਜਹਾਨ, ਸੇਵਕ ਸੇਵਾ ਕਰਮ ਚੜਾਓ, ਪਿੰਨੀ ਰਹਿਣ ਜਿਨਾ ਮਨ ਚਾਓ। ਸਖੀ ਸਿੱਖਿਆ ਗੁਰ ਬੇਚਾਰ, ਨਦਰੀ ਕਰਮ ਲਗਾਏ ਪਾਰ, ਕੋਲੂ ਚਰਖਾ ਚੱਕੀ ਦਾ ਕਥਲ ਬਰੋਲੇ ਬਹੁਤ ਅਨੰਤ, ਪਾਉਂਦਿਆਂ ਗਣਤ ਨਾਂਤ, ਥਲ ਬਰੋਲੇ ਬਹੁਤ ਅਨੰਤ, ਲਾਟੂ ਮਾਧਾਣੀਆਂ ਅਨਗਾ ਪੰਖੀ, ਪਾਉਂਦਿਆਂ ਲੈ ਨਸਾ, ਸੂਹੇ ਚਾੜ ਪਵਾਈਏ ਜਾਂਤ, ਨਾਨਕ ਪਾਉਂਦਿਆਂ ਗਣਤ ਨਾਂਤ, ਮੰਦਨ ਵੰਦ ਪਵਾਏ ਸੋਏ, ਪਈਏ ਕੀਰਤਨ ਚੇ ਸਭ ਕੋਏ, ਨਚ ਨਚ ਹੱਸੇ ਚੱਲੇ ਸੋ ਰੋਏ, ਉੱਡ ਨਾ ਜਾ ਹੀ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਪੌੜੀ ਨੌ ਤੇਰਾ ਨਿਰੰਕਾਰ ਹੈ, ਨਾ ਲਈਏ ਨਰਕ ਨਾ ਜਾਈਏ, ਜਿਉ ਪਿੰਡ ਸਭ ਤੇ ਸਦਾ ਦੇਖਾ ਜੇ ਆਪ ਗਵਾਈਏ, ਜੇ ਲੋੜਾ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ, ਜੇ ਜਰਵਾਣ ਪਰ ਹਰੇ ਜਰ ਵੇਸ ਘਰੇ ਦੀ ਆਈਐ, ਕੋ ਰਹੇ ਨਾ ਭਰੇ ਪਾਈਐ। ਸਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ।

ਜੋਗੀ ਸੁਣ ਧਿਆਵਣ ਜਿਤੇ ਅਲਖ ਨਾਮ ਕਰਤਾਰ ਸੂਖ ਮੂਰਤ ਨਾਮ ਨਿਰੰਚਨ ਕਾਇਆ ਕਾ ਆਕਾਰ ਸਤੀਆਂ ਮਨ ਸੰਤੋਖ ਉਪਜੇ ਦੇਣਾ ਕੈ ਵਿਚਾਰ ਦੇਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾਂ ਯਾਰਾਂ ਤੇ ਕੁੜਿਆਰਾਂ ਖਰਾਬਾਂ ਬੇਕਾਰ ਇੱਕ ਹੁੰਦਾ ਖਾਏ ਚਲੇ ਐ ਥਾਉ ਤਿੰਨਾ ਬਖਾਈ ਕਾਰ ਜਲ ਥਲ ਜੀਆ ਪੂਰੀਆਂ ਲੋਆ ਕਰ ਆਕਾਰ ਉਹ ਜੇ ਆਖੇ ਸੋ ਤੂੰ ਹੈ ਜਾਣੈ ਤਿੰਨ ਬੇ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਣਾ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਹਿਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੀੜੇ ਪਈ ਕੁਮੇ ਆਰ ਘੜ ਪਾਂਡੇ ਇੱਟਾ ਕੀ ਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀ ਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਆ ਨ ਕਰ ਪ੍ਰਗਟ ਆਪ ਸੁਣਾਇਆ ਸਤਿਗੁਰ ਮਿਲੀਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਓ ਚਿਤਲਾਇਆ ਜਗ ਜੀਵਨ ਦਾਤਾ ਪਾਇਆ ਸਲੋਕ ਮਹੱਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਹੋਂ ਵਿੱਚ ਜਾਤੀ ਜਿਨਸੀ ਖੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਕ ਮੋਕ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੇ

ਹੋਮੈ ਕਿਤ ਹੋਂਪ ਜੇ ਕਿਤ ਸੰਜਮ ਇਹ ਜਾਏ ਹੋਮੈ ਇਹ ਹੋਕਮਈ ਪਈਏ ਕਿਰਤ ਫਰਾਏ ਹੋਮੈ ਦੀ ਰਗ ਰੋਗ ਹੈ ਦਾਰੂ ਵੀ ਇਸ ਮਾਹੇ ਕਿਰਪਾ ਕਰੇ ਜੈ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੇ ਜਦੋਂ ਇਨ ਸੱਜਮ ਦੁੱਖ ਜਾਏ ਪੌੜੀ ਸੇਵਕੀ ਤੀ ਸੰਤੋਖਈ ਜਿਹਨੇ ਸੱਚੋ ਸੱਚ ਤੇ ਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਿਰਤ ਧਰਮ ਕੋ ਮਾਇਆ ਉਹਨੇ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾਨਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਬ੍ਰਹਮੰਡਾਂ ਅੰਡ ਜੇਰ ਉਤਪਜਾਂ ਖਾਣੀ ਸੇਤਾ ਜਾਂ ਸੋ ਮਤ ਜਾਣੇ ਨਾਨਕਾ ਸਰਾ ਮੇਰਾ ਜੰਤਾ ਹਾਂ ਨਾਨਕ ਜੰਤ ਪਾਏ ਕੇ ਸੰਭਾਲੇ ਸਭਨਾ ਹਾਂ ਜਿਨੀ ਕਰਤੇ ਕਰਨਾ ਕੀ ਆ ਚਿੰਤਾ ਵੀ ਕਰਨੀ ਤਾਹੇ ਸੋ ਕਰਤਾ ਚਿੰਤਾ ਕਿਰੇ ਜਿਨ ਅਪਾਇਆ ਜਗ ਤਿਸ ਸੁਹਾਰੀ ਸਵਸਥ ਤਿਸ ਤਿਸ ਦੀ ਵਣ ਅਭਗ ਨਾਨਕ ਸੱਚੇ ਨਾ ਬਣ ਕਿਆ ਟਿੱਕਾ ਕਿਆ ਤੱਕ ਮਹੱਲਾ ਪਹਿਲਾ ਲੱਖ ਨੇਕੀਆਂ ਚਗਿਆਈਆਂ ਲੱਖ ਪੁੰਨਾ ਪਰਵਾਨ ਲੱਖ ਤਪੂ ਪਰ ਤੀਰਥਾਂ ਸਹਿਜ ਜੋਗ ਵਿਵਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਵੇਖੀ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨ ਸੱਚ ਕਮਾਇਆ ਸਤਿਗੁਰੂ ਮਿਲੀਏ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖਾ ਇੱਕ ਗੱਲ ਹਰ ਹੁਕਮੇ ਝੱਖਣਾ ਝਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਪਵਿਆ ਤੇਤੋ ਲਵਿਆ ਬੋ ਭੇ ਕੀਆ ਦੇਹੀ ਦੁੱਖ ਦੀਆ ਸੋ ਵਹਿ ਜੀ ਆਏ ਆਪਣਾ ਕੀਆ ਅਨਨ ਖਾਇਆ ਸਾਧ ਗਵਾਇਆ ਬੌਥਕ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਐਨਸ ਕਹਿਰੇ ਮੋਲ ਬਿਗੂਤਾ ਕਿਉਂ ਜੱਗ ਸੂਤਾ ਪਗੋ ਤੇ ਪਾਣਾ ਆਪਣਾ ਕੀਆ ਕਮਾਣਾ ਅਲਮਨ ਖਾਈ ਸਰਛਾਈ ਪਾਈ ਮੂਰਖੇ ਅੰਧੇ ਪਤ ਗਵਾਈ ਮਿਣਨਾ ਮੇ ਕਛ ਥਾਏ ਨ ਪਾਏ ਰਹੇ ਭਵਾਣੀ ਬੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸਾ ਦੇਸਾ ਤੇ ਨਹਿਰ ਕੇਵਲ ਹੋਮੇ

ਕੇਵਲ ਗੁਰੂ ਨਾਨਕ ਸਾਹਿਬ ਦੇ ਘਰ 'ਚ ਹੀ ਇਹ ਦਾਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਜਿਹੜਾ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ ਕਿਉਂਕਿ ਬੰਦ ਬੰਦ ਜੀ ਆ ਰਹੀ ਹੈ ਸੈੱਟ ਕਰਕੇ। ਆਓ ਕੀਰਤਨ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ

ਸੰਗ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਵਰੇ ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਣਾ ਉਹ ਗਾਉਂਦੇ ਸਨ ਮੁੱਲਾਂ ਕਹੋ ਲਿਆ ਖੁਦਾ ਜੀ, ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧਵ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾਂ ਕਹੋ ਲਿਆ ਖੁਦਾ ਜੀ ਅੱਜ ਪੜ੍ਹ ਲੈਂਦੇ ਹਾਂ, ਅਤੇ ਮਾਧਵ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ, ਸੋ ਮਾਧਵ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਆਪਾਂ ਸੋ ਬੰਦਿਸ਼ ਹੋਈ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਵੱਲੋਂ ਹੋਰ ਵੀ ਸ਼ਬਦ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਏਗੀ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਂ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦਿਸ਼ ਗਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਪਾਈ ਬਾਣਾ ਵੀ ਪਾ ਲਿਆ ਅੰਮ੍ਰਿਤ ਵੀ ਛਕ ਲਿਆ ਪਰ ਜੇ ਅੰਦਰੋਂ ਕਪਟ ਨਾ ਗਿਆ ਤੇ ਕੋਈ ਫਾਇਦਾ ਨਹੀਂ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਸਤਿਗੁਰ ਐਸੀ ਕਿਰਪਾ ਕਰੇ ਸਾਡੇ ਸਾਰਿਆਂ ਦੇ ਮਨ ਧੁੱਪ ਜਾਣ ਬਾਣੀ ਧੋਂਦੀ ਹੈ ਬਾਣੀ ਪਾਕ ਪਵਿੱਤਰ ਕਰਦੀ ਹੈ

ਸ਼ਲੋਕ ਮਹੱਲਾ ਪਹਿਲਾ ਦਿਆ ਕਪਾਲ ਸੰਤੋਖ ਸੂਤ ਜਤ ਕੰਡੀ ਸਤ ਵਟ ਇਹੋ ਜਿਨੇ ਜੀ ਕਾ ਹੈ ਤਾਂ ਪਾਡੇ ਘੱਤ ਨਾ ਏ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੋ ਮਾਨਕ ਨਾਨਕਾ ਜੋ ਗਲ ਲੈ ਪਾਏ ਚੌਖਣ ਮੁੱਲ ਅਣਾਇਆ ਬਹੁ ਚੌਂਕੇ ਪਾਇਆ ਸਿੱਖਾ ਕੰਨ ਚੜਾਇਆ ਗੁਰ ਬ੍ਰਹਮਣ ਥੀਆ ਉਹ ਬੂਆ ਉਹ ਚੜ ਗਿਆ ਬੇਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ ਧੱਗੋ ਪਹਾ ਕੱਤੀਏ ਬਾਹਮਣ ਵੱਟੇ ਆਏ ਕਹ ਬੱਕਰਾ ਦਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਵੀ ਤੇਰੇ ਪਾਈਏ ਹੋਰ ਨਾਨਕ ਤੱਕ ਨਾ ਟੁੱਟੀ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ ਨਾ ਏ ਮੰਨੀਏ ਪੁੱਤ ਉਪਜੇ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਏ ਤੱਕ ਨਾ ਟੁੱਟ ਸਪੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਉੱਠ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਬਾ ਤਗਨਾ ਅੱਖੀ ਬੇਤਗਾ ਆਪੇ ਬਤੇ ਦੇ ਬੇਤਗਾ ਆਪੇ ਬਤੇ ਵਟਧਾਗੇ ਅਬਰਾ ਘੱਤੇ ਲੈ ਪਹਾੜ ਕਰੇ ਵੇ ਆਹੋ ਕੜ ਕਾਗਲ ਦੱਸੇ ਰਾਹੋ ਸੁਣ ਵੇਖਾ ਲੋਕਾ ਇਹ ਵਿਡਾਣ ਮਨ ਅੰਧਾ ਨੌ ਸਜਾਣ ਪੌੜੀ ਸਾਹਿਬ ਹੋਵੇ ਦਿਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ ਸਲੋਕ ਮਹੱਲਾ ਪਹਿਲਾ ਗੋਹ ਬ੍ਰਾਹਮਣ ਕੋ ਕਰ ਲਾਵੋ ਗੋਬਰ

ਕੇ ਚੌਕਾ ਕੱਢੀ ਘਰ ਉੱਪਰ ਆਏ ਬੈਠੇ ਕੁੜਿਆਰ ਮਤ ਭੇਟੇ ਵੇ ਮਤ ਭੇਟੇ ਅੰਨ ਸਾਡਾ ਫਿੱਟੇ ਤਨ ਫਿੱਟੇ ਭੇਟ ਕਰੇਨ ਮਨ ਝੂਠੇ ਚੁੜੀ ਭਰੇਨ ਕੋਹ ਨਾਨਕ ਸੱਚ ਤੇ ਆਈ ਐ ਸੱਚ ਹੋਵੇ ਤਾਂ ਸੱਚ ਪਾਈਏ ਪੌੜੀ ਚੇਤੇ ਇੰਦਰ ਸਭ ਕੋ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈ ਆ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵਡਮੇਦਰੀ ਸਿਰ ਸਰ ਧੰਦੇ ਲਾਏਂਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘੋ ਕਰਾਏਂਦਾ ਤਰ ਮੰਗਣ ਭਿੱਖ ਨਾ ਪਾਏਂਦਾ ਸਲੋਕ ਮਹੱਲਾ ਪਹਿਲਾ ਜੇ ਮੋਹਾਕਾ ਕਰਮ ਹੋਏ ਕਰਮੇ ਪਿਤਰੀ ਦੇ ਅੱਗੇ ਵਰਤਸ ਜਾਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮਗੇ ਮੁੱਸੀ ਇਹ ਕਰੇ ਨਾਨਕ ਅੱਗੇ ਸੋਭਨੇ ਦੇ ਖੱਟੇ ਘਾਲੇ ਦੇ ਮਹੱਲਾ ਪਹਿਲਾ ਜੋ ਜੋ ਰੂਹ ਸਿਰ ਨਾ ਬਣੀ ਆਵੇ ਬਾਰੋ ਬਾਰ ਝੂਠਾ ਝੂਠੇ ਮੁੱਖ ਵਸੇ ਨਿਤਨਤ ਹੋਏ ਖਵਾਰ ਸੁੱਚੇ ਇਹ ਨਾ ਆਖੀਏ ਬਹਿਣ ਦੇ ਪਿੰਡਾਂ ਧੋਏ ਸੁੱਚੇ ਸਹੀ ਨਾਨਕਾ ਜਿਨਮਨ ਵਸਿਆ ਸੋਏ ਪੌੜੀ ਤੁਰੇ ਭੁਲਾਣੇ ਪੌਣ ਵੇਗ ਹਰ ਰੰਗੀ ਸੋ ਆ ਰਿਹਾ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਵਨ ਭਾਵਦੇ ਹਰ ਬੁੱਝਣ ਨਾ ਹੀ ਹਾਰਿਆ ਕਰ ਫਰਮਾਏ ਸਿਖਾਇਆ ਬੇਕ ਮਹਿਨਤ ਮਰਨ ਵਿਸਾਰਿਆ ਜਰ ਆਈ ਜੋਵਣ ਹਾਰਿਆ ਸੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਝ ਨਾ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋ ਹੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ ਨਾਨਕ ਸੂਤਕ ਏਵਨਾ ਉਤਰੇ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੇਬਾ ਸੂਤਕ ਕੂੜ ਅੱਖੀ ਸੂਤਕ ਵੇਖਣ ਪਰ ਤ੍ਰਿਆ ਪਰ ਧਨ ਰੂਪ ਕੰਨੀ ਸੂਤਕ ਕਨ ਪਹਿਲਾ ਇਤਬਾਰੀ ਖਾਹੇ ਨਾਨਕ ਹੰਸਾ ਆਦਮੀ ਵਧੇ ਜੰਪੁਰ ਜਾਏ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੀ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਦੀ ਧੁੰਡ ਸੰਭਾਹੇ ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾ ਹੈ ਪੌੜੀ ਸਤਿਗੁਰ ਵੱਡਾ ਕਰ ਸਾ ਲਾਹੀਏ ਜਿਸ ਵੱਡੀ ਵਿੜਿਆਈ ਆ ਸਹ ਮੇਲੇ ਤਾਂ ਨਦਰੇ ਆਈ ਆ ਜਾ ਤਿਸ ਭਾਣਾ ਤਾਂ ਮਨ ਵਸਾਏ ਆ ਕਰ ਹੁਕਮ ਮਸਤ ਖੱਤ ਤਰ ਵਿੱਚੋਂ ਮਰ ਕੱਢੀਆਂ ਬੁਰੇ ਆਈਆਂ ਸਭ ਤੁੱਠੇ ਨੌ ਨਿਧ ਪਾਈ ਆ ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੇ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਈ ਕੇ ਜੇ ਵੇਰ ਲੱਗਾ ਪੜ੍ਹਨ ਸਲੋਕ ਹੱਥੀ ਜਾਈ ਸੱਟਿਆ ਕਿਸ ਲਿਆ ਲੱਗਾ ਦੋਕ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤਤਾ ਹੋਇਆ ਪਾਪ ਵਿੱਤ ਪਾਪੀ ਸਿਉ ਤਨ ਗੱਡਿਆ ਥੁੱਕਾ ਪਾਈਏ ਤਿਤ ਜਿਤਮੁਖ ਨਾਮ ਨਾ ਉਚਰੇ ਬਿਨ ਨਾਮੇ ਰਸਖਾ ਹੇ ਨਾਨਕੀ ਵੈ ਜਾਣੀਏ ਤਿਤਮੁਖ ਥੁੱਕਾ ਪਾਏ ਮਹੱਲਾ ਪਹਿਲਾ ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵੇ ਆਹੋ ਭੰਡੇ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਭੰਡ ਬੂਆ ਭੰਡ ਪਾ ਲਈਏ ਭੰਡ ਹੋਵੇ ਬਾਧਾਨ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਕ ਹੋਏ ਨਾਨਕ ਭੰਡੇ ਬਾਹਰ ਆਏ ਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਤਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ ਕੀਤੋ ਕਾਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾਂ ਰਹਿਣਾ ਨਹੀਂ ਏਤ ਜਗ ਤਾਂ ਕਾਇਤ ਗਰਭ ਹੰਡੀਏ ਮੰਦਾ ਕਿਸ ਨੂੰ ਆਖੀਏ ਪੜੇ ਅਖਰੇ ਹੋ ਬੁਝੀਏ ਬੂਰਖੇ ਨਾਲ ਨਾ ਲੁਜੀਏ ਸਲੋਕ ਮਹੱਲਾ ਪਹਿਲਾ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੀ ਫਿੱਕੋਏ ਸੋਏ ਫਿੱਕਾ ਦਰ ਕੇ ਸੱਟੀਏ ਮੋ ਥੁੱਕਾਂ ਫਿੱਕੇ ਪਾਹੇ ਫਿੱਕਾ ਮੂਰਖੇ ਆਕੀਏ ਜਾਣਾ ਪਏ ਲਜਾਏ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅਠਸਾ ਤੀਰਥ ਜੇ ਨਵੇ ਉਤਰੇ ਨਾ ਹੀ ਮੈਲ ਜਿਨ ਪਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੇ ਨਿਹੋਂ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹੇ ਦਰਬਾਟ ਉੱਪਰ ਖਰਚ ਮੰਗਾ ਜੇਬੇ ਤੇ ਤੈ ਸਾਹੇ ਦੀਵਾਨ ਏਕੋ ਕਲਮ ਏਕਾ ਹੰਮਾ ਤੁਮਾ ਮੇਰ ਦਰ ਕਾਏ ਲੇਖਾ ਪੀੜ ਛੁੱਟੇ ਨਾਨਕਾ ਸੌ ਤੇਰ ਪੌੜੀ ਆਪੇ ਹੀ ਕਰਨਾ ਕੀ ਉਹ ਕਲ ਆਪੇ ਹੀ ਤੈ ਧਾਰੀਏ ਦੇਖਾ ਕੀਤਾ ਏ ਆਪਣਾ ਤਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸਨੂੰ ਜੀ ਪ੍ਰਾਣ ਹੈ ਕਿ ਉਹ ਸਾਹਿਬ ਮਨੋ ਵਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਟ ਸਵਾਰੀਏ ਸਲੋਕ ਮਹੱਲਾ ਦੂਜਾ ਏਕ ਨਹੀਂ ਆਸ ਕੀ ਦੂਜੇ ਲੱਗੇ ਜਾਏ ਨਾਨਕ ਆਸੇ ਕਾਢੀਏ ਸਦ ਹੀ ਰਹੇ ਸਮਾਏ ਚੰਗਾ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਹੇ ਨਾਨਕ ਦੋਵੇਂ ਕੂੜੀਆਂ ਥਾਏ ਨਾ ਪਾਈ ਪਾਏ ਪੌੜੀ ਜਿਤ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜੇਤਾ ਕੀਤਾ ਪਾਈਏ ਆਪਣਾ ਸਾ ਘਾਲ ਪੂਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀ ਝਈ ਤਾਂ ਲੰਬੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ

ਪਾਸਾ ਢਾ ਦੀਏ ਕਿਛਲਾ ਹੈ ਉੱਪਰ ਘਾ ਦੀਏ। ਸਲੋਕ ਮਹੱਲਾ ਦੂਜਾ। ਚਾਕਰ ਲੱਗੇ ਚਾਕਰੀ ਨਾਲੇ ਘਰ ਬਾਦ, ਗੱਲਾਂ ਕਰੇ ਘਨੇਰੀਆਂ ਕਿਸਮ ਨਾ ਪਾਏ ਸਾਧ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ। ਮਹੱਲਾ ਦੂਜਾ। ਜੋ ਜੀ ਹੋਏ ਸੋ ਗਵੇ ਮੌਕਾ ਕਿਹਾ ਵਾਓ, ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਦੇ ਆਓ। ਮਹੱਲਾ ਦੂਜਾ। ਨਾਰੇ ਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹਾ ਵਰਤੇ ਵੇਖੇ ਕੋ ਨਿਰਜਾਸ। ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ, ਨਾਨਕ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ। ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਤੁਗਾਸ। ਮਹੱਲਾ ਦੂਜਾ। ਨਿਆਲੇ ਆਣੇ ਦੋਸਤੀ ਵਾਡਾ ਰੂਸ, ਨੇ ਹੋ ਪਾਣੀ ਅੰਦਰ ਲੀਕ ਜਿਉਂ, ਤਿਸਕਾ ਥਾਉ ਨਾ ਥੇ ਹੋ। ਮਹੱਲਾ ਦੂਜਾ। ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀਵੇ ਰਾਸ। ਮਹੌ ਪੌੜੀ। ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ, ਹੋ ਫੁਰਮਤ ਤਿਸ ਨੂੰ ਅਗੜੀ ਉਹ ਵਜੋ ਕਦੂਣਾ ਖਾਏ। ਖਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ, ਵਜੋ ਕਵਾਏ ਅਗਲਾ ਮੂੰਹੋ ਮੂੰਹ ਖਾਣਾ ਖਾਏ। ਦਿੱਤਾ ਦਿੱਤਾ ਖਾਵਣਾ ਤਿਸ ਕਹੀਏ ਸਾ ਵਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ। ਸਲੋਕ ਮਹੱਲਾ ਦੂਜਾ। ਏਕ ਨੇਹੀ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾਹ ਕਰ ਮਾਤ ਸਾਹਿਬ ਤੁੱਠੇ ਜੋ ਮੇਰੇ। ਮਹੱਲਾ ਦੂਜਾ। ਏਕ ਨੇਹੀ ਚਾਕਰੀ ਤਿਸ ਭਾ ਖਸਮ ਨ ਜਾਏ, ਨਾਨਕ ਸੇਵਕ ਕਾਂਢੀਏ ਜੇ ਸੇਤੀ ਸਮਾਏ। ਪੌੜੀ। ਨਾਨਕੇ ਅੰਤ ਨਾ ਜਾਪਨੀ ਹਰਤਾ ਕੇ ਪਾਰਾ ਬਾਰ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਛੜੇ ਵਿਸਿਆਰ, ਆਪ ਕਰਾਏ ਕਰੇ ਆਪ ਥੌਕੇ ਸਿਉਂ ਕਰੀ ਪੁਕਾਰ, ਨਾਨਕ ਕਰਨਾ ਜਿਨ ਕਿਆ ਫਿਰ ਤੁਸੀਂ ਕਰਨੀ ਸਾਰ। ਸਲੋਕ ਮਹੱਲਾ ਪਹਿਲਾ। ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ, ਇੱਕ ਨਾ ਦੁੱਧ ਸੰਭਾਲੀਏ ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਨਿਹਾਲੀ ਪੈ ਸਭਨ ਇੱਕ ਉੱਪਰ ਰਹਿਣ ਖੜੇ, ਤਿੰਨੇ ਸਵਾਰੇ ਨਾਨਕਾ ਜਿਨ ਕੋ ਨਦਰ ਕੇ। ਮਹੱਲਾ ਦੂਜਾ। ਆਪੇ ਸਾਜੇ ਕਰੇ ਆਪ, ਜਾਈ ਵੀ ਰੱਖੇ ਆਪ, ਤਿਸ ਵਿੱਚ ਜੰਤ ਪਾਏ ਕੇ ਦੇਖੇ ਥਾਪ ਥਾਪ। ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ ਪੌੜੀ, ਵੱਡੇ ਕੀ ਆ ਵੱਡੇ ਆਈਆ, ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ, ਜੇ ਦੀਆ ਰਿਜਕ ਸੰਭਾਹੇ ਸਾਈ ਕਾਰ ਕਮਾਵਣੀ ਤਰ ਛੋਡੀ ਤਿੰਨੇ ਪਾਏ। ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜੇ ਤਿਸੇ ਕਰਾਏ ਸੁਧ। ਇੱਕ ਉਹ ਅਹੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਰਾਗ ਆਸਾ ਬਾਣੀ ਭਗਤਾਂ ਕੀ, ਕਬੀਰ ਜੀਓ, ਨਾਮਦੇਵ ਜੀਓ, ਰਵਿਦਾਸ ਜੀਓ, ਆਸਾ ਸ੍ਰੀ ਕਬੀਰ ਜੀਓ। ਗੁਰ ਚਰਨ ਲਾਗ ਹਮ ਬਿਨਵਤਾ, ਪੁੱਛਤ ਕਹਿ ਜਾਓ ਹੀ ਪਾਇਆ, ਕਵਨ ਸਾਜਕ ਉਪਜੇ ਬਿਨਸੇ ਕਹੋ ਮੋਹ ਸਮਝਾਇਆ। ਦੇਵ ਕਰੋ ਦਿਆ ਮੋਹ ਮਾਰਗ ਲਾਵੋ, ਜਿਤ ਪੈ ਬੰਧਨ ਟੂਟੇ, ਜਨਮ ਮਰਨ ਫੜਫੇਟ ਕਰਮ ਸੁਖ ਜੀ ਜਨਮ ਤੈ ਛੂਟੇ ਰਹੋ। ਮਾਇਆ ਫਾਸ ਬੰਧਨੇ ਪਾਰੇ, ਅਰਮਨ ਸੁਨ ਨ ਲੂਕੇ, ਆਪਾ ਪਦ ਨਿਰਵਾਣ ਨਾ ਚੀਨਿਆ, ਇਨ ਵਿਦ ਫਿਓ ਨਾ ਚੂਕੇ। ਕਹੀ ਨਾ ਉਪਜੇ ਉਪਜੀ ਜਾਣੇ, ਭਾਵ ਅਪਾਪ ਬਿਹੂਣਾ, ਉਹਦੇ ਅਸਤ ਕੀ ਮਨ ਬੁੱਧ ਨਾ ਸੀ, ਤੇ ਉਹ ਸਦਾ ਸਹਿਜ ਦੇ ਲੀਣਾ। ਜੋ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਹਦੇ ਕੁੰਭ ਬਿਗ ਕਰਾਨਾ, ਕਹੋ ਕਬੀਰ ਐਸਾ ਗੁਣ ਭਰਮ ਭਾਗਾ, ਤੋ ਮਨ ਸੁਨ ਸਮਾਨਾ। ਆਸਾ ਸਾਡੇ ਗਜ ਤੈ ਤੈ ਧੋਤੀਆਂ, ਤਹਿਰੇ ਪਾਇਨ ਤਗ, ਗੱਲੀ ਜਿਨਾ ਜਪਮਾਲੀਆਂ, ਲੋਟੇ ਹੱਥ ਨਿਬਾਗ। ਓਏ ਹਰ ਕੇ ਸੰਤਨਾ ਆਖੀਏ, ਬਾਹ ਨਾ ਰਸ ਕੇ ਠੱਗ, ਐਸੇ ਸੰਤਨਾ ਮੋਕੋ ਭਾਵੇ, ਡਾਲਾ ਸਿਉਪੇ ਡਾਲ ਗਟਕਾਵੇ ਰਹੋ। ਬਾਸਨ ਮਾਂਝ ਚਰਾਵੇ, ਉੱਪਰ ਕਾਠੀ ਧੋਏ ਜਲਾਵੇ, ਬਸਦਾ ਖੋਦ ਕਰੇ ਦੋ ਚੂਲੇ, ਸਾਰਾ ਬਾਣ ਸਿਖਾਵੇ। ਉਹ ਪਾਪੀ ਸਦਾ ਫਿਰੇ ਅਪਰਾਧੀ, ਮੁੱਖੋਂ ਪਰਸ ਕਹਾਵੇ, ਸਦਾ ਸਦਾ ਫਿਰੇ ਅਭਿਮਾਨੀ, ਸਗਲ ਕੁਟੁੰਬ ਡੁਬਾਵੇ। ਜਿਤ ਕੋ ਲਾਇਆ ਤਿਥ ਹੀ ਲਾਗਾ, ਤੈਸਾ ਕਰਮ ਕਮਾਵੇ, ਕਹੋ ਕਬੀਰ ਜੀ ਸਤਿਗੁਰ ਭੇਟੇ, ਪੁਨਰਪ ਜਨਮ ਨਾ ਆਵੇ ਆਸਾ। ਦਾਪਦਲਾ ਸਾ ਮੇਰੇ ਕੀਨਾ, ਸੇਠ ਸੁਖਾਲੀ ਮੁਖ ਅਮਰਤ ਦੀਨਾ, ਤਿਸ ਬਾਪ ਕੋ ਕਿਉਂ ਮਨੋ ਵਿਸਾਰੀ, ਆਗੇ ਗਿਆ ਨਾ ਬਾਜੀ ਹਾਰੀ। ਬੂਈ ਮੇਰੀ ਮਾਈ ਹੋ ਖਰਾ ਸੁਖਾਲਾ, ਪੈਰੋ ਨਹੀਂ ਦਗਰੀ ਲੱਗੇ ਨਾ ਪਾਲਾ ਰਹੋ। ਬਲ ਤਿਸ ਬਾਪੇ ਜਨ ਹੋ ਜਾਇਆ, ਪੰਚਾਂ ਤੇ ਮੇਰਾ ਸੰਗ ਚੁਕਾਇਆ, ਪੰਚ ਮਾਰ ਪਾਵਾ ਤਲ ਦੀਨੇ, ਕਰ ਸਿਮਰਨ ਮੇਰਾ ਮੰਤਨ ਪੀਨੇ। ਪਿਤੋ ਹਮਾਰਾ ਵੱਡ ਗੁਸਾਈ, ਤਿਸ ਪਿਤਾ ਪੈ ਹੋਂ ਕੋ ਕਰ ਜਾਈ, ਸਤਿਗੁਰੂ ਮੇਰੇ ਸੋ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਮਨ ਪਾਇਆ। ਹੋਂ ਪੂਤ ਤੇਰਾ ਤੂੰ ਬਾਪ ਮੇਰਾ, ਏਕਾ ਠਾਹਰ ਦੋਹਾਂ ਬਸੇਰਾ, ਕਹੋ ਨਾਨਕ ਜਨੇ ਕੋ ਬੂਝਿਆ, ਗੁਰਪ੍ਰਸਾਦ ਮੈਂ ਸਭ ਕੁਛ ਸੂਝਿਆ ਆਸਾ। ਇਕਤ ਪੱਤਰ ਪਰ ਉਰਕੁਟ ਕੁਰਕੁਟ, ਇਕਤ ਪੱਤਰ ਪਰ ਬਾਣੀ, ਆਸ ਪਾਸ ਪੰਜੋਗੀ ਆ ਬੈਠੇ ਬੀਜ ਨਿਕਟ ਤੇ ਗਾਣੀ।
ਨਕਟੀ ਕੋਠ ਅਨਗੜ ਵਾੜਾ ਹੂ ਕਿਨਹੀ ਵਿਵੇਕੀ ਕਾਟੀ ਦੂਰੋ ਸਗਲ ਮੈਂ ਨਕਟੀ ਕਾ ਬਾਸਾ ਬੜੋ ਵਿਵੇਕੀ ਆਪੇ ਸੰਤ ਨਿਕਟੀ ਕਾ ਵਾਸਾ ਸਗਲ ਮਾਰ ਔਹੇਰੀ ਸਗਲਿਆ ਕੀ ਪੋ ਪਹਿਨ ਪਾਣੀ ਜਿਨੇ ਫਰੀਦ ਤੇ ਚੇਰੀ ਹਮਰੋ ਭਰਤਾ ਬੋੜੋ ਵਿਵੇਕੀ ਆਪੇ ਸੰਤ ਕਵਾਏ ਉਹ ਹਮਾਰੇ ਮਾਥੇ ਕਾਇਮ ਔਰ ਹਮਾਰੇ ਨਿਕ ਨਾ ਆਵੇ ਨਾਕੋ ਘਾਟੀ ਕਾਨੋ ਘਾਟੀ ਕਾਟ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਡੋਕ ਕੀ ਪਿਆਰੀ ਆਸਾ ਜੋਗੀ ਜਪੀ ਤਪੀ ਸਨਿਆ ਸੀ ਪੋ ਤੀਰਥ ਭ੍ਰਮਣਾ ਡੁੰਜਤ ਮੁੰਜਤ ਮੋਟ ਜਟਾ ਤਰ ਅੰਤ ਤਉ ਮਰਣਾ ਤਾਤੇ ਸੇਵ ਲੀਏ ਰਾਮੰਨਾ ਰਸਨਾ ਰਾਮ ਨਾਮ ਹਿਤ ਜਾ ਕੇ ਕਹੇ ਕਰੇ ਚਮਨਾ ਰਹੋ ਆਗਮ ਨਿਰਗਮ ਜੋ ਤਕ ਜਾਣਾ ਬਹੁ ਬਹੁ ਬੇਆ ਕਰਨਾ ਦੰਤ ਮੰਦ ਸਭੇ ਔਖਤ ਜਾਣਾ ਅੰਤ ਤਉ ਮਰਨਾ ਰਾਜ ਭੋਗ ਅਰ ਛਤਰ ਸੰਘਾਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਭਾਸ਼ਕ ਚੰਦਨ ਅੰਤ ਤਉ ਮਰਨਾ ਵੇਦ ਪ੍ਰਾਣ ਸਿਮਰਤ ਸਭ ਜੇ ਕਹੂ ਨਾ ਉਭਰਨਾ ਕਹੋ ਕਬੀਰ ਓ ਰਾਮਾ ਜੰਪਿਓ ਪੇਟ ਜਨਮ ਮਰਨਾ ਆਸਾ ਫੀਰਰ ਵਾਭੀ ਬਲਦ ਪਖਾ ਬਜ ਕਊਆ ਤਾਲ ਵਜਾਵੇ ਪਹਿਰ ਚੋਲਣਾ ਗਧਾ ਨਾਚੇ ਪੈਸਾ ਭਗਤ ਕਰਾਵੇ ਰਾਜਾ ਰਾਮ ਕਕਰੀਆ ਬਰੇ ਪਕਾਏ ਕਿਨੇ ਪੂਜਣ ਹਾਰੇ ਖਾਏ ਰਹੋ ਬੈਠ ਸਿੰਘ ਪਰ ਪਾਨ ਲਗਾਵੇ ਕੀ ਸਗਲ ਔਰੀ ਲਿਆਵੇ ਕਰ ਕਰ ਮੁਸੀ ਮੰਗਲ ਗਾਵੇ ਕਛੂਆ ਸੰਕ ਬਜਾਵੇ ਬੰਸ ਕੋ ਪੂਤ ਵੇ ਆਵਣ ਚਲੇ ਸੋਇਨਾ ਮੰਡਪ ਛਾਏ ਰੂਪ ਕੰਨਿਆ ਸੁੰਦਰ ਬੇਦੀ ਸੱਸੇ ਸਿੰਘ ਗੁਣ ਗਾਏ ਕਹਿਤ ਕਬੀਤ ਸੁਨੋ ਰੇ ਸੰਤੇ ਕੀਟੀ ਪਰਬਤ ਖਾਇਆ ਕਛੂਆ ਗਾਏ ਅੰਗਾਰ ਵੀ ਡੋਰਿਓ ਲੂਕੀ ਸ਼ਬਦ ਸੁਣਾਇਆ ਆਸਾ ਬਟੂਆ ਏਕ ਬਹੱਤਰ ਆਧਾਰੀ ਏਕੋ ਜਿਸੇ ਦੁਆਰਾ ਨਵੇਂ ਖੰਡ ਵੀ ਪ੍ਰਿਥਵੀ ਮਾਂਗੇ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੌ ਨਿਤ ਪਾਵੇ ਤਲਕਾ ਬ੍ਰਹਮਲ ਗਗਨ ਚਰਾਵੇ ਰਹਾਉ ਚਿੰਤਾ ਗਿਆਨ ਧਿਆਨ ਕਰ ਸੋਈ ਸ਼ਬਦ ਤਗਾ ਮਤ ਕਾਲੇ ਪੰਚ ਤਤ ਕੀ ਕਰ ਮਿਰਗਾਣੀ ਗੁਰ ਕੇ ਮਾਰਗ ਚਾਲੇ ਦਿਆਫੂ ਹੂਰੀ ਕਾਇਆ ਕਰ ਤੂਈ ਦਿਸ਼ਟ ਕੀ ਅਗਨ ਜਲਾਵੇ ਤਿਸਕਾ ਪੌਲੇ ਰੇ ਅੰਤਰ ਚੌਜੁਗ ਤਾੜੀ ਲਾਵੇ ਸਭ ਜੋਗ ਧਨ ਰਾਮ ਹੈ ਜਿਸਕਾ ਪਿੰਡ ਪਰਾਣਾ ਕਹੁ ਕਬੀਰ ਜੇ ਕਿਰਪਾ ਤਾਰੇ ਦੇ ਸਚਾ ਨਿਸ਼ਾਨਾ ਆਸਾ ਹਿੰਦੂ ਤਰਕਾਂ ਤੇ ਹੈ ਕਿਨਹੇ ਰਾਹ ਚਲਾਈ ਦਿਲ ਮੈਂ ਸੋਚ ਵਿਚਾਰ ਕੁਵਾਂ ਦੇ ਪਿਸਤ ਦੁਜ ਕਿਨ ਖਾਈ ਕਾਜੀ ਤੈ ਕਵਨ ਕਤੇਬ ਖਾਨੀ ਪੜ੍ਹਤ ਗ੍ਰੰਥ ਜੈਸੇ ਸਭ ਮਾਰੇ ਕਿਨੂੰ ਖਬਰ ਨਾ ਜਾਣੀ ਰਹੋ ਸਖਤ ਸੁਨੇਹ ਹੋ ਕਰ ਸੁਨਤ ਕਰੀਏ ਮੈਂ ਨਾ ਬਦਊਗਾ ਭਾਈ ਜੋਰੇ ਖੁਦਾਏ ਮੋ ਤੁਰਕ ਕਹੇਗਾ ਆਪਣੇ ਹੀ ਕੱਟ ਜਾਈ ਸੁਨਤ ਕਰੇ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਏ ਅਰਧ ਸਰੀਰ ਹੀ ਨਾਦ ਨਾ ਛੋਡੇ ਤਾਤੇ ਹਿੰਦੂ ਹੀ ਰਹੀਏ ਛਾੜ ਕਤੇ ਵਰ ਭਜਵਾ ਉਰੇ ਜਨਮ ਕਰਤ ਹੈ ਭਾਰੀ ਕਾ ਵੀਰੇ ਭਕਰੀ ਟੇਕ ਰਾਮ ਕੀ ਤੁਰਕ ਰਹੇ ਪਛਹਾਰੀ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੇ ਸਭ ਕੋਈ ਤੇਲ ਚਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਰੇ ਬੋਰੇ ਤਾਂ ਘਰੀ ਨ ਰਾਖੇ ਕੋਈ ਤੂੰ ਰਾਮ ਨਾਮ ਚਪ ਸੋਈ ਰਹੋ ਤਾਂ ਕੀ ਮਾਤ ਪਿਤਾ ਕੋ ਕਾ ਕੋ ਕਵਨ ਪੁਰਖ ਕੀ ਜੋਈ ਕੱਟ ਫੁੱਟੇ ਕਿਉਂ ਬਾਤ ਨਾ ਪੁੱਛੇ ਕਾਢੋ ਕਾਢੋ ਹੋਈ ਦਿਹੁਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਏ ਭਾਈ ਲੱਟ ਛਟਕਾ ਵੇਤਰੀਆ ਰੋਵੇ ਹੰਸਾ ਕੇਲਾ ਜਾਈ ਕਹਿਤ ਕਬੀਰ ਸੁਨੋਰੇ ਸੰਤੋ ਪੈਸਾ ਕਰਕੇ ਤਾਂ ਹੀ ਇਸ ਬੰਦੇ ਸਿਰ ਚੁਲਮ ਹੋਤ ਹੈ ਜਮਨੇ ਹਟੇ ਗੁਸਾਈ ਦੋ ਤੁਕੇ ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀ ਓਕੇ ਚੌਪ ਦੇ ਇੱਕ ਤੁਕੇ ਸਨਕ ਸਨੰਦਨ ਅੰਤ ਨਹੀਂ ਪਾਇਆ ਵੇਦ ਪੜੇ ਪਰ ਬ੍ਰਹਮੇ ਜਨਮ ਗਵਾਇਆ ਹਲਕਾ ਬੇਲੋ ਬਨਾ ਬੇਲੋਵੋ ਮੇਰੇ ਭਾਈ ਸਹਿਜ ਵਲੋ ਪਿਓ ਜੈਸੇ ਤਤ ਨਾ ਜਾਈ ਰਹੋ ਤਨ ਕਰ ਮਟੁਕੀ ਮਨ ਮੈਂ ਬਲੋਈ ਇਸ ਮਟੁਕੀ ਮੈਂ ਸ਼ਬਦ ਸੰਜੋਈ ਹਰ ਕਾ ਬਿਲੋ ਬਣਾ ਮਨ ਕਾ ਵਿਚਾਰਾ ਗੁਰਪ੍ਰਸਾਦ ਪਾਵੇ ਅੰਮ੍ਰਿਤ ਧਾਰਾ ਕਹੁ ਕਬੀਰ ਨਦ ਕਰੇ ਜਮੀਰਾ ਰਾਮ ਨਾਮ ਨਕ ਉਤਰੇ ਤੀਰਾ ਆਸਾ ਬਾਤੀ ਸੁਕੀ ਤੇਲਨ ਕੂਟਾ ਬੰਦਲ ਨਾ ਬਾਜੇ ਨਟ ਪੈ ਸੂਤਾ ਬੁਝ ਗਈ ਅਗਨ ਨਾ ਨਿਕਸੇ ਧੂਆ ਰਵ ਰਿਹਾ ਏ ਖਬਰ ਨਹੀਂ ਦੂਆ ਰਹੋ ਟੂਟੀ ਤੰਤ ਨਾ ਬਜੇ ਰਵਾ ਭੂਲ ਬਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਣ ਕਹਾਵਣ ਸਮਝ ਪਰੇ ਤਿਉ ਵਿਸਰੋ ਗਾਵਣ ਕਹਿਤ ਕਬੀਰ ਪੰਜ ਸੌ ਜੂਰੇ ਤਿੰਨ ਪੈ ਨਹਾ ਪਰੰਪਰ ਦੂਰੇ ਆਸਾ ਸੁਤ ਅਪਰਾਧ ਕਰਤ ਹੈ ਜੇ ਤੇ ਜਨਨੀ ਚੀਤ ਨਾ ਰਾਕਸ ਤੇ ਰਾਮਈਆ ਹਉ ਬਾਰਕ ਤੇਰਾ ਕਾਹੇ ਨ ਖੰਡਸ ਅਵਗੁਣ ਮੇਰਾ ਰਹੋ ਜੇ ਅਤ ਕਰੋਪ ਕਰੇ ਕਰਤਾਇਆ ਤਾਂ ਵੀ ਚੀਤ ਨ ਰਾਕਸ ਮਾਇਆ ਚਿੰਤ ਭਵਨ ਮਨ ਪਰੋ ਹਮਾਰਾ ਰਾਮ ਬਿਨਾ ਕੈਸੇ ਉਤਰ ਸਪਾਰਾ ਦੇਹ ਬਿਲਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਗੁਣੇ ਕਬੀਰਾ ਆਸਾ ਹਜ ਹਮਾਰੀ ਗੋਮਤੀ ਤੀਰ ਜਹਾਂ ਵਸੇ ਪੇ ਤਾਂਬਰ ਪੀਰ ਵਹ ਵਹ ਕਿਆ ਖੂਬ ਗਾਵਤਾ ਹੈ ਹਰ ਕਾ ਨਾਮ ਮੇਰੇ ਮਨ ਭਾਵਤਾ ਹੈ ਰਹੋ ਨਾਰਦ ਸਦ ਕਰੇ ਖਵਾਸੀ ਪਾਸ ਬੈਠੀ ਬੀਬੀ ਕਵਲਾ ਦਾਸੀ ਕੰਠੇ ਮਾਲਾ ਜੀ ਬਾਰਾਮ ਸਹੰਸ ਰਾਮ ਲੈ ਲਓ ਕਰੋ ਸਲਾਮ ਕਹਿ ਕਬੀਰ ਰਾਮ ਗੁਣ ਗਾਵੋ ਹਿੰਦੂ ਤੁਰਕ ਦੋ ਸਮਝਾਵੋ ਆਸਾ ਸ੍ਰੀ ਕਬੀਰ ਜੀ ਓਕੇ ਪੰਚ ਪਦੇ ਨੌ ਦੋ ਤੁਕੇ ਪੰਜ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤੀ ਤੋਰੇ ਮਾਲਣੀ ਪਾਤੀ ਪਾਤੀ ਜੀਓ ਇਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨ ਜੀਓ ਭੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ ਰਹੋ ਬ੍ਰਹਮ ਪਾਤੀ ਵਿਸਨ ਡਾਰੀ ਫੂਲ ਸੰਕਰ ਦਿਓ ਤੀਨ ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸੇਓ ਪਖਾਨ ਗੜ ਕੇ ਮੂਰਤ ਕੀਨੀ ਦੇ ਕੈ ਛਾਤੀ ਪਾਓ ਜੇ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ ਪਤ ਫਿਤ ਅਰਲਾਪਸੀ ਕਰ ਕਰਾਕਾ ਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸਾਰ ਮਾਲਨ ਭੁਲੀ ਜਗ ਬੋਲਾ ਨਾ ਹਮ ਭੋਲੂ ਨ ਭੁਲਾਨੇ ਨਾਹੀ ਕਹੋ ਵੀਰ ਹਮ ਰਾਮ ਰਾਕੇ ਕਿਰਪਾ ਕਰ ਹਰ ਰਾਏ ਰਾਸਾ ਬਾਰਾਂ ਬਰਸ ਬਾਲਪਨ ਬੀਤੇ ਬੀਸ ਬਰਸ ਕੁਛ ਤਪਨਾ ਕੀਓ ਤੀਸ ਬਰਸ ਕੁਛ ਦੇਵ ਨ ਪੂਜਾ ਫਿਰ ਪੁਛਤਾ ਨਾ ਬਿਰਧ ਪਿਓ ਮੇਰੀ ਮੇਰੀ ਕਰਤੇ ਜਨਮ ਗਿਓ ਸਾਹਿਰ ਸੋਕ ਭੁਜੰਗ ਮਲਿਓ ਰਹੋ ਸੂਕੇ ਸਰਬ ਪਾਲ ਵਨਾਵੇ ਲੂਣੇ ਖੇਤਰ ਵਾਰ ਕਰੇ ਉਹ ਚੋਰ ਤੁਰੰਤ ਤਹਿ ਲੈ ਗਈ ਮੇਰੀ ਰਾਖਤ ਮੁਗਧ ਫਿਰੇ ਚਰਨ ਸੀਸ ਕਰ ਕੰਪਨ ਲਾਗੇ ਨੈਣੀ ਨੀਰ ਅਸਾਰ ਵਹੇ ਜੀਬਾ ਬਚਨ ਸੁਧ ਨਹੀਂ ਨਿਕਸੇ ਤਬਰੇ ਧਰਮ ਕੀ ਆਸ ਕਰੇ ਹਰ ਜੀਓ ਕਿਰਪਾ ਕਰੇ ਰੇ ਬੁਲਾਵੇ ਲਾਹਾ ਹਰ ਹਰ ਨਾਮ ਲਿਓ ਗੁਰਪ੍ਰਸਾਦੀ ਹਰਤਨ ਪਾਇਆ ਅੰਤੇ ਚਲਦਿਆਂ ਨਾਲ ਜੀਓ ਕਹਿਤ ਕਬੀਰ ਸਿਨੋ ਰੇ ਸੰਤੋ ਅਨ ਕਛੂਏ ਲਗਨ ਗਿਓ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋਟ ਚੜਿਓ ਐਸਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਗਨ ਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਅਪਾਰਾ ਕਾਹੂ ਖਾਨ ਪਰਾਰਾ ਅਰਿਖ ਬਾਦ ਜੇ ਕੀ ਜੇ ਰੇ ਮਨ ਸੁਕਰਤ ਕਰ ਕਰ ਲਈ ਜੇ ਰੇ ਮਨ ਰਹੋ ਕੁਮਾਰੇ ਇੱਕ ਸੋ ਮਾਠੀ ਗੁੰਦੀ ਬਹੁਵਿਧ ਬਾਨੀ ਲਾਈ ਕਹੂ ਮੈਂ ਮੋਤੀ ਮੁਕਤਾ ਹਰ ਕਾਹੂ ਵਿਆਹ ਲਗਾਈ ਸਮੂਹ ਤਨ ਰਾਖਨ ਕੋ ਦੀਆ ਮੁਗਧ ਕਹੇ ਤਨ ਮੇਰਾ ਜਮਕਾ ਡੰਡ ਮੂੰਡ ਮੈਂ ਲਾਗੇ ਖਿਨ ਮੈਂ ਕਹੇ ਨਵੇਰਾ ਹਰ ਜਨ ਉਤਮ ਭਗਤ ਸਦਾਵੇ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੇ ਸਤਿਕਰਮਾ ਨੇ ਭਾਣਾ ਮਨ ਵਸਾਈ ਕਾਹੇ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਰਗਟ ਫਾਟ ਫਟਾਰਾ ਲੈ ਗਿਓ ਤਰੀ ਤਾਗਰੀ ਝੂਠੀ ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੇ ਅੱਲਾ ਅਵਲ ਦੀਨ ਕੇ ਸਾਹਿਬ ਜੋਰ ਨਹੀਂ ਫਰਮਾਵੇ ਕਾਜੀ ਬੋਲਿਆ ਬਨ ਨਹੀਂ ਆਵੇ ਰਹੋ ਰੋਜਾ ਧਰੇ ਨਵਾਜ ਗੁਜਾਰੇ ਕਲਮਾ ਪਿਸਤ ਨਾ ਹੋਈ ਸੱਤਰ ਕਾਬਾ ਘਟ ਹੀ ਬੀਤਰ ਜੇਕਰ ਜਾਣੇ ਕੋਈ ਨਵਾਜ ਸੋਈ ਜੋ ਨਿਓ ਵਿਚਾਰੇ ਕਲਮਾ ਕੱਲਾ ਜਾਣੇ ਪਚ ਮੁਸ ਮੁਸੱਲਾ ਵਿਛਾਵੇ ਤੋ ਦੀਨ ਪਛਾਣੇ ਕਸਮ ਪਛਾਣ ਦਸ ਕਰ ਜੀ ਮੈਂ ਮਾਰ ਮਣੀ ਕਰ ਫੀਕੀ ਆਪ ਜਨਾਏ ਅਵਰ ਕਿਉ ਜਨ ਤਪ ਹੋਏ ਪਿਸਤ ਸਰੀਕੀ ਮਾਟੀ ਏਕ ਭੇ ਕਰ ਰਾਣਾ ਤਾਂ ਮੈਂ ਬ੍ਰਹਮ ਪਛਾਣਾ ਕਹੇ ਕਬੀਰ ਪਿਸਤ ਛੋੜ ਕਰ ਦੋ ਜੇ ਸਿਓ ਮਨ ਮਾਨਾ ਆਸਾ ਗਗਰ ਨਗਰ ਇੱਕ ਬੂੰਦ ਨਾ ਬਰਸੇ ਨਾਦ ਕਹਾਂ ਸੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਿਧਾਨਾ ਬਾਬਾ ਬੋਲ ਤੇ ਤੇ ਕਹਾਂ ਗਏ ਦੇਈ ਕੇ ਸੰਗ੍ਰਹਿ ਤੇ ਸੁਰਤ ਮਹਾਂ ਜੋ ਨਿਰਤੇ ਕਰਤੇ ਕਥਾ ਬਾਰਤੇ ਕਹਿਤੇ ਰਹੋ ਬਜਣਾ ਬਯਾਵਣ ਹਾਰੋ ਕਹਾਂ ਗਿਓ ਜਿਨੇ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੇ ਖਿੰਚ ਤੇਜ ਸਭ ਦੀਨਾ ਸਰਵਣਨ ਬਿਕਲ ਭਏ ਸੰਗ ਤੇਰੇ ਇੰਦਰੀ ਕਾ ਬਲ ਥਾ ਕਾ ਚੰਨ ਰਹੇ ਕਰ ਢਰਕ ਪੁਰੇ ਹੈ ਮੁਖਨ ਨਿਕਸੇ ਬਾਤਾ ਥਾਕੇ ਪੰਚ ਦੂਤ ਸਭ ਤਸਕਰ ਆਪਣੇ ਪਰਮਨ ਤੇ ਥਾਕਾ ਮਨ ਕੁੰਚ ਰੁਦ ਥਾਕਾ ਤੇਜ ਸੂਤ ਧਰਮ ਤੇ ਮ੍ਰਿਤਕ ਭਏ ਦਸੇ ਬੰਦ ਛੂਟੇ ਮਿਟ ਭਾਈ ਸਭ ਚੋਰੇ ਕਹਿਤ ਕਬੀਰ ਜੋ ਹਰ ਤਿਆਵੇ ਜੀਵਤ ਬੰਧਨ ਤੋਰੇ ਆਸਾ ਇੱਕ ਤੁਕਾ ਚੌਥਾ ਸਰਪਨੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸਨ ਮਹਾਂਦੇਵ ਛਰਿਆ ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ ਜਿਨ ਤ੍ਰਿਪੁਣ ਡਸੀਲੇ ਗੁਰਪ੍ਰਸਾਦ ਡੀਠੀ ਰਾ ਸਰਪਣੀ ਸਰਪਣੀ ਕਿਆ ਕਹੋ ਭਾਈ ਜਿਨ ਸਾਚ ਪਛਾਣਿਆ ਤਿਨ ਸਰਪਣੀ ਖਾਈ ਸਰਪਣੀ ਤੇ ਆਨ ਛੂਚ ਨਹੀਂ ਅਵਰਾ ਸਰਪਣੀ ਜੀਤੀ ਕਾਹ ਕਰੇ ਜਮਰਾ ਇਹ ਸਰਪਣੀ ਤਾਂ ਕੀ ਕੀਤੀ ਹੋਏ ਬਲ ਅਬਲ ਕਿਆ ਇਸਤੇ ਹੋਏ ਇਸ ਬਸਤੀ ਕਾਤਾ ਬਸਤ ਸਰੀਰਾ ਗੁਰਪ੍ਰਸਾਦ ਸਹਿਜ ਰੇ ਕਬੀਰਾ ਆਸਾ ਕਹਾਂ ਸੁਹਾਨ ਕਿਉ ਸਿਮਰਤ ਸੁਣਾਏ ਕਹਾਂ ਸਖਤ ਪੈ ਹਰ ਗੁਣ ਗਾਏ ਰਾਮ ਰਾਮ ਰਾਮ ਰਮੇ ਰਮ ਰਹੀਏ ਸਾਕਤ ਸਿਉ ਭੂਲ ਨਹੀਂ ਕਹੀਏ ਰਹੋ ਕਹੁਆ ਕਹਾਂ ਕਪੂਰ ਚਰਾਏ ਕੌ ਬਿਸਿਰ ਕੋ ਦੂਧ ਪਿਆਏ ਸਤਸੰਗਤ ਮਿਲ ਬੇਕ ਬੁੱਧ ਹੋਈ ਪਾਰਸ ਪਰਸ ਲੋਹਾ ਕੰਚਨ ਸੋਈ ਸਾਕਤ ਸੁਹਾਨ ਸਭ ਕਰੇ ਕਰਾਇਆ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਅੰਮ੍ਰਿਤ ਲੈ ਲੈ ਨੀਮ ਸਜਾਈ ਕਹਿਤ ਕਬੀਰ ਉਹਾਂ ਕੋ ਸਹਿਜ ਨ ਜਾਈ ਰਾਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ ਤਹਿਰਾ ਬਨ ਕਰ ਖਬਰ ਨਾ ਪਾਈ ਕਿਆ ਮਾਂਗੋ ਕਿਛ ਥਿਰ ਨਾ ਰਹਾਈ ਦੇਖਤ ਨੈਣ ਚੜਿਓ ਜੁਗ ਜਾਈ ਰਹੋ ਇਕ ਲਖ ਪੂਤ ਸਵਾ ਲਕ ਨਾਤੀ ਤਹਿਰਾ ਬਨ ਕਰ ਦੀਆ ਨਵਾਤੀ ਚੰਦ ਸੂਰਜ ਜਾ ਕੇ ਤਪਤਰ ਸੋਈ ਬ ਸੰਤਰ ਜਾ ਕੇ ਕਪੜੇ ਧੋਈ ਗੁਰਮਤ ਨਾਮੇ ਨਾਮ ਵਸਾਈ ਅਸਤਰ ਰਹੇ ਨਾ ਕਥੂ ਜਾਈ ਕਹਿ ਕਬੀਤ ਸੁਨੋਰੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ ਆਸਾ
ਪਹਿਲਾ ਭੂਤ ਪਛੇਰੀ ਮਾਈ ਗੁਰਲਾਗੇ ਚੇ ਲੇਕੀ ਪਾਈ ਏਕ ਚੰਬੋ ਸੁਨੋ ਤੁਮ ਪਾਈ ਦੇਖਤ ਸੰਗ ਚਰਾਵਤ ਗਾਈ ਰਹੋ ਜਲਕੀ ਮਛਲੀ ਤਰਬਰ ਬੇ ਆਈ ਦੇਖ ਪੁੱਤਰਾ ਲੈ ਵੇ ਬੁਲਾਈ ਤਲੇ ਲਵੈਸਾ ਉਪਰ ਸੂਲਾ ਤਿਸਕੇ ਪੇੜ ਲਗੇ ਫੁਲ ਫੂਲਾ ਘੋੜੇ ਚਰ ਪੈਸੇ ਚਰਾਵਣ ਜਾਈ ਬਾਹਰ ਬੈਲ ਗੁਣ ਕਰੇ ਆਈ ਕਹਿਤ ਕਬੀਰ ਸੋਏ ਪਦ ਪੂਜੇ ਰਾਮ ਰਵਨ ਜਿਸਤ ਸਭ ਕੇ ਸੂਜੇ ਬਾਈ ਚੌਪਦੇ ਤਥਾ ਪੰਜ ਪਦੇ ਆਸਾ ਸ੍ਰੀ ਕਬੀਰ ਜੀ ਓ ਕੇਤੇ ਪਦੇ ਅੱਠ ਦੋ ਤੁਪਗੇ ਸੱਤ ਇੱਕ ਤੁਕਾ ਇੱਕ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਧਰ ਰਾਖਿਆ ਬੋਹਰ ਲਾਗੀ ਮਾਇਆ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਸੁਆਇਆ ਪੂਰਵ ਜਨਮ ਕਰਮ ਭੂਮ ਬੀਜ ਨਹੀਂ ਬੋਇਆ ਰਹੋ ਬਾਰਕ ਤੇ ਬਿਰਧ ਪਿਆ ਹੋਣਾ ਸੋ ਹੋਇਆ ਜਨ ਜਮ ਆਏ ਚੋਟ ਪਕੜੇ ਤਬ ਕਾਹੇ ਰੋਇਆ ਜੀਵ ਨੇ ਕੀ ਆਸ ਕਰੇ ਜਮ ਨਿਹਾਰੇ ਸਾਸਾ ਬਾਜੀ ਕਰ ਸੰਸਾਰ ਕਬੀਰਾ ਚੇਤ ਢਾਲ ਪਾਸਾ ਆਸਾ ਤਨ ਰਹਿਣੀ ਮਨ ਰੋਪਣ ਕਰ ਕਰ ਹੋ ਪਾਂਚੋ ਤਤ ਬਰਾਤੀ ਰਾਮ ਰਾਏ ਸਿਉ ਪਹੋ ਆਤਮ ਤੈਰੰਗ ਰਾਤੀ ਗਾਓ ਗਾਓ ਰੀ ਦੁਲਣੀ ਮੰਗਲ ਚਾਰਾ ਮੇਰੇ ਗ੍ਰਹਿ ਰਾਜਾ ਰਾਮ ਪਤਾਰਾ ਰਹੋ ਨਾਭ ਕਮਲ ਮੈਂ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ ਰਾਮ ਰਾਏ ਜੋ ਦੂਲੇ ਪਾਇਓ ਅਸਬਟ ਭਾਗ ਹਮਾਰਾ ਸੁਰਨ ਮੰਜਨ ਕੌਤਿਕ ਆਏ ਕੋਟ ਤੇ ਧੀ ਸਹਿਜਾਨਾ ਕਹਿ ਕਬੀਰ ਮੋਹ ਵਿਆਹ ਚਲੇ ਹੈ ਪੁਰਖ ਏਕ ਭਗਵਾਨ ਆਸਾ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੇ ਓਰੇ ਸਖੀ ਸਹੇੜੀ ਨੰਦ ਕਹੇੜੀ ਦੇਵਰ ਕਹਿ ਬਿਰੈ ਜਰੋਰੇ ਮੇਰੀ ਗਤ ਬੋਰੀ ਮੈਂ ਰਾਮ ਵਿਸਾਰਿਓ ਕਿਨਮਿਤ ਰਹਿਣ ਰਹੋ ਰੇ ਸੇਜੇ ਰਮਤ ਨੈ ਨਹੀਂ ਵੇਖਿਓ ਦੇਖੋ ਸੌ ਕਹੋ ਰੇ ਰਹੋ ਬਾਪ ਸੇਵਕਾ ਕਰੇ ਲੜਾਈ ਮਾਇਆ ਸਦਮਤ ਬਾਰੀ ਵੱਡੇ ਭਾਈ ਕੇ ਜਬ ਸੰਗੋਤੀ ਤਵੇ ਪਿਆਰੀ ਕਹਿਤ ਕਬੀਰ ਪੰਜ ਕੋ ਚਗਰਾ ਚਗਰਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬਾਧਿਆ ਮੈਂ ਰਾਮ ਰਮਤ ਸੁਖ ਪਾਇਆ ਆਸਾ ਹਮ ਕਰਤ ਸੂਤ ਤਨੇ ਨਿਤਾਨਾ ਕੰਠ ਜਨੂ ਤੁਮਾਰੇ ਤੁਮਕੋ ਵੇਦ ਪੜੇ ਗਾਇਤਰੀ ਗੋਵਿੰਦ ਹਿਰਦੇ ਹਮਾਰੇ ਮੇਰੀ ਜੇ ਬਾਬਿਸ ਨੈ ਨਾਰਾਇਣ ਹਿਰਦੇ ਵਸੇ ਗੋਬਿੰਦਾ ਜਮ ਦੁਆਰ ਜਾ ਪੂਸ ਬਵਰੇ ਤਿਆਗਾ ਕਿਸੇ ਹਮ ਕੰਦਾ ਰੋ ਹਮ ਗੋਰੁ ਤੂੰ ਗੌਰਗ ਸਾਈ ਜਨਮ ਜਨਮ ਰਖਵਾਰੇ ਕਵਨ ਮਾਰ ਪਤਾਲ ਚਰਾਏ ਕੈਸੇ ਖਸਮ ਹਮਾਰੇ ਤੂੰ ਬਾਮਨ ਮੈਂ ਕਾਸੀ ਕਜਲਾਹਾ ਬੂਜੋ ਮੋਰ ਗਿਆਨਾ ਤੁਮ ਸਿਉ ਜਾਚੇ ਭੂਪਤ ਰਾਜੇ ਹਰ ਸਿਉ ਮੋਰ ਧਿਆਨਾ ਆਸਾ ਜਗ ਜੀਵਨ ਐਸਾ ਸੁਪਨੇ ਜੈਸੇ ਜੀਵਨ ਸਮਾਨ ਸਚ ਕਰਮ ਗਾਂਠ ਦੀਨੀ ਛੋਟ ਪਰਮ ਨੇ ਧਾਨ ਬਾਬਾ ਮਾਇਆ ਮੋਹਤ ਕੀਨ ਜਿਨ ਗਿਆਨ ਰਤਨ ਹਰ ਡੀਨ ਰਹੋ ਨੈਣ ਵੇਖ ਪਤੰਗ ਉਰਸੇ ਪਸੁਨ ਦੇਖੇ ਆਖਾਰ ਫਾਸਨਾ ਮੁਗਧ ਚੇਤੇ ਕਾਮਨ ਕਣਕ ਕਾਮਨ ਲਾਗ ਕਰ ਵਿਚਾਰ ਵਿਕਾਰ ਪਰ ਹਰ ਤਨ ਤਾਰਨ ਸੋਏ ਕਹਿ ਕਬੀਰ ਜਗ ਜੀਵਨ ਐਸਾ ਦੁਤੀਆ ਨਾਹੀ ਕੋਏ ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ ਆਪਣ ਰੂਪ ਨਾ ਹੋਈ ਤਾਗਾ ਤੰਤ ਸਾਜ ਸਭ ਥਾ ਕਾ ਰਾਮ ਨਾਮ ਬਸ ਹੋਈ ਅਹਮੋ ਨਾਚ ਨਾ ਆਵੇ ਮੇਰਾ ਮਨ ਮੁਦਿਰਿਆ ਨਾ ਬਜਾਵੇ ਰਹੋ ਕਾਮ ਕ੍ਰੋਧ ਮਾਇਆ ਲੈ ਜਾਰੀ ਤਿਸ਼ਨਾ ਗਾਗਰ ਫੂਟੀ ਕਾਮ ਚੋਲਣਾ ਪਿਆ ਹੈ ਪੁਰਾਣਾ ਗਿਆ ਭਰਮ ਸਭ ਝੂਟੀ ਸਰਬ ਭੂਤੇ ਕੇ ਕਰ ਜਾਣਿਆ ਜੂਕੇ ਬਾਦ ਬਿਬਾਦਾ ਕਹੋ ਕਬੀਰ ਮੈਂ ਪੂਰਾ ਪਾਇਆ ਭਏ ਰਾਮ ਪ੍ਰਸਾਦਾ ਆਸਾ ਰੋਜਾ ਧਰੇ ਮਨਾਵੇ ਅੱਲੋ ਸਵਾਦਤ ਜੀ ਸੰਘਾਰੇ ਆਪਾ ਦੇ ਖਬਰ ਨਹੀਂ ਦੇਖੇ ਕਾਹੇ ਕੋ ਚਖ ਮਾਰੇ ਕਾਜੀ ਸਾਹਿਬ ਏਕ ਤੂੰ ਹੀ ਮੈਂ ਤੇਰਾ ਸੱਚ ਵਿਚਾਰ ਨਾ ਦੇਖੇ ਖਬਰ ਨਾ ਕਰੇ ਦੀਨ ਕੇ ਬੋਰੇ ਤਾਤੇ ਜਨਮ ਅਲੇਖੇ ਰਹੋ ਸਾਚ ਕਦੇ ਬਖਾਨੇ ਅਹਲਾ ਨਾਰ ਪੁਰਖ ਨਹੀਂ ਕੋਈ ਵੱਡੇ ਗੁਣ ਨਹੀਂ ਕੁਛ ਬੋਰੇ ਜੋ ਦਿਲ ਮੈਂ ਖਬਰ ਨਾ ਹੋਈ ਅੱਲੋ ਗੈਬ ਸਰਬ ਘਟਕੀ ਪੀਤਰ ਹਿਰਦੇ ਲੋ ਵਿਚਾਰੀ ਹਿੰਦੂ ਤੁਰਕ ਤੋਂ ਹੂੰ ਮੈਂ ਏਕੈ ਕਹੇ ਕਬੀਰ ਪੁਕਾਰੀ ਆਸਾ ਤਿਪਦਾ ਇੱਕ ਤੁਕਾ ਕਿਉਂ ਸਿੰਗਾਰ ਮਿਲਣ ਕੇ ਤਾਈ ਹਰਨਾ ਮੇਰੇ ਜਗ ਜੀਵਨ ਗੋ ਸਾਈ ਹਰ ਮੇਰੋ ਪ੍ਰੇ ਹੋ ਕਰ ਕੀ ਬਿਹਾਰੀਆ ਰਾਮ ਵੱਡੇ ਮੈਂ ਤਨਕ ਲੋਹਰੀਆ ਰਹੋ ਤਨ ਭਰੇ ਕੇ ਸੰਗਤ ਬਸੇਰਾ ਸੇਜ ਇੱਕ ਮੈਂ ਮਿਲਣ ਦੇਹਰਾ ਤਨ ਸੋਹਾਗਣ ਜੋ ਪੀ ਪਾਵੇ ਕਹੋ ਕਬੀਰ ਪਰ ਜਨਮ ਨਾ ਆਵੇ ਆਸਾ ਸ੍ਰੀ ਕਬੀਰ ਜੀ ਓ ਕੇ ਦੋ ਪਦੇ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਹੀਰਾ ਹੀਰਾ ਬੇਦ ਪਵਨ ਸਹਿਜੇ ਰਿਹਾ ਸਮਾਈ ਸਗਲ ਜੋ ਤਿਨ ਹੀਰੇ ਬੇਦੀ ਸਤਿਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਆਨੰਦ ਬਾਣੀ ਹੰਸ ਧੋਏ ਦੋ ਹੀਰਾ ਲਾਏ ਪਛਾਣੀ ਰਹੋ ਕਹੋ ਕਬੀਰ ਹੀਰਾ ਸਸ ਦੇਖਿਓ ਜਗ ਮੈਂ ਰਿਹਾ ਸਮਾਈ ਗੁਪਤਾ ਹੀਰਾ ਪ੍ਰਗਟ ਪਿਓ ਜਗ ਗੁਰ ਗਮ ਦੀਆ ਦਿਖਾਈ ਆਸਾ ਪਹਿਲੀ ਕਰੂਪ ਕੋ ਜਾਤ ਕੋ ਲੱਖਣੀ ਸਹੁਰੇ ਪਹਿ ਪੁਰੀ ਅਬ ਕਿਸ ਰੂਪ ਸੋ ਜਾਣ ਸਕਣੀ ਸਹਿਜੇ ਉਦਰ ਧਰੀ ਪਰੀ ਸੁਰੀ ਮੂਈ ਮੇਰੀ ਪਹਿਲੀ ਬਰੀ ਜੁਗ ਜੀਵੋ ਮੇਰੀ ਅਬ ਕੀ ਧਰੀ ਰਹੋ
ਕਹੋ ਕਿ ਵਿਰਜਾ ਵਲੋਰੀ ਆਈ ਬੜਿਕਾ ਸੁਹਾਗ ਟਰਿਓ ਲਹਿਰੀ ਸੰਗ ਭਾਈ ਅਪ ਮੇਰੇ ਜੇਠੀ ਔਰਤ ਧਰਿਓ ਆਸਾ ਮੇਰੀ ਬੋਰੀਆ ਕੋ ਧਨੀਆ ਨਾਉ ਲਹਿਰਾ ਕੋ ਰਾਮ ਜਨੀਆ ਨਾਉ ਇਨ ਮੁੰਡੀਆਂ ਮੇਰਾ ਕੰਤ ਨਰਾਵਾ ਬਿੱਠੋ ਰਾਮ ਰਮੂਆ ਲਾਵਾ ਰਹੋ ਕਹਿ ਕਿ ਵਿੱਚ ਸੁਣੋ ਮੇਰੀ ਮਾਈ ਇਨ ਮੁੰਡੀਆਂ ਮੇਰੀ ਜਾਤ ਗਵਾਈ ਆਸਾ ਰਹੋ ਰਹੋ ਰੀ ਬੁਰੀਆ ਘੁੰਘਟ ਜਿਨ ਕਾਡੇ ਅੰਤ ਕੀ ਬਾਰ ਲਹੇ ਗਨ ਆਡੇ ਰਹੋ ਘੁੰਘਟ ਕਾਢ ਕਹੀ ਅਤਰੀ ਆ ਗਏ ਉਨਕੀ ਕਲ ਤੇ ਜਿਨ ਲਾਗੇ ਘੁੰਘਟ ਕਾਢੇ ਕੀ ਏ ਵਡਿਆਈ ਦੇਸ ਦਿਨ ਦਸ ਪਾਂਚ ਬਹੁ ਭਲੇ ਆਈ ਘੁੰਘਟ ਤੇ ਰੋਤੋ ਬਰਸਾ ਚੇ ਹਰਗੁਣ ਗਾਇ ਕਦੂ ਮਰਨਾਚੇ ਕਹਿਤ ਕਬੀਰ ਵੋ ਤਬ ਜੀ ਤੇ ਹਰਗੁਣ ਗਾਵਤ ਜਨਮ ਬਤੀ ਤੇ ਆਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਲੇਸਨ ਬਿਨਤੀ ਮੇਰੀ ਰਹੋ ਵਾਰੀ ਮੁਕਦੇ ਪਿਆਰੇ ਕਰਵਟ ਦੇ ਮੁਕੋ ਕਾਹੇ ਕੋ ਮਾਰੇ ਰਹੋ ਜੋਤਨ ਚੀਰ ਆਂਗਨ ਮੋਰੋ ਪਿੰਡ ਭਰੇ ਤੋ ਪ੍ਰੀਤਨ ਤੋਰੋ ਹਮ ਤੋ ਬੀਜ ਪਿਓ ਨਹੀਂ ਕੋਈ ਤੁਮ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਪੂਰੀ ਕੋ ਕਾਹੂ ਮਰਮ ਨ ਜਾਣਾ ਸਭ ਜਗ ਅੰਤ ਨ ਆਇਓ ਤਾਨਾ ਰਹੋ ਜਬ ਤੁਮ ਸੁਨ ਲੇ ਬੇਦ ਪਰਾਨਾ ਤਫੋ ਬਿਕਨ ਪਸੇ ਉਤਾਨਾ ਤਰਨ ਆਕਾਸ਼ ਕੀ ਕਰੈ ਬਣਾਈ ਚੰਦ ਸੂਰਜ ਦਾ ਸਾਥ ਚਲਾਈ ਪਾਈ ਜੋਰ ਬਾਤ ਇੱਕੀ ਨੀ ਤੈ ਤਾਂ ਧੀ ਮਨ ਮਾਨਾ ਜੋਲਾ ਹੇ ਕਰ ਆਪਣਾ ਚੀਨਾ ਖਰੀ ਰਾਮ ਪਛਾਣ ਕਹਿ ਤਕਵੀਰ ਕਰ ਗਾ ਤੋਰੀ ਸਤੇ ਸੂਤੇ ਸੰਥ ਮਲਾਏ ਕੋਰੀ ਆਸਾ ਅੰਤਰ ਮਹਿਰ ਜੇ ਤੀਰਥ ਨਾਵੇ ਤਸਵੈ ਕੁੰਠ ਨ ਜਾਣਾ ਲੋਕ ਪਤੀ ਨੇ ਕਛੁ ਨਾ ਹੋਵੇ ਨਾ ਹੀ ਰਾਮ ਏ ਆਣ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਰਾਓ ਜਲ ਕੇ ਭਜਨ ਤੇ ਗਤ ਹੋਵੇ ਨਿਤਨਿਕ ਮੇਂਢਕ ਨਾ ਆਵੇ ਜੈਸੇ ਮੇਂਢਕ ਤੈਸੇ ਉਹ ਨਰ ਬਹੁ ਫਿਰ ਫਿਰ ਜੋਨੀ ਆਵੇ ਮਨੋ ਕਠੋਰ ਮਰੇ ਮਨਾਰਸ ਨਰਕ ਪਾਂਚਿਆ ਜਾਈ ਹਰਕਾ ਸੰਤ ਮਰੇ ਹੜਮ ਬੇਦ ਸਗਲ ਰਹਿਣ ਤਾਰਾਈ ਦਿਨ ਸਰਾਨਾ ਬੇਦ ਨਹੀਂ ਸ਼ਾਸਤਰ ਤਾਂ ਬਸੇ ਨਿਰੰਕਾਰਾ ਕੋ ਕਵਿਤਾ ਤੇ ਆਵੋ ਬਾਵਰੇ ਆ ਸੰਸਾਰਾ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮ ਦੇਵ ਜੀ ਓ ਕੀ ਏਕ ਅਨੇਕ ਵਿਆਪਕ ਰੂਪ ਵਿੱਚ ਦੇਖੋ ਤਤ ਸੋਈ ਮਾਇਆ ਬਚਿੱਤਰ ਬਚਿੱਤਰ ਬਿਮੋਤ ਬਿਰਲਾ ਬੂਝੇ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤਮਣ ਇੱਕ ਸੰਸ ਹੈ ਜੈਸੇ ਉਪਤ ਹੋਈ ਰਹੋ ਜਲ ਤਰੰਗ ਅਰਫੇਨ ਬੁੱਧਾ ਜਲ ਤੇ ਭਿੰਨ ਨਾ ਹੋਈ ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਬਿਚਿਤ ਆਣ ਨਾ ਹੋਈ ਮਿਥਿਆ ਭਰਮ ਅਰ ਸੁਪਨ ਮਨੋਰ ਸਤ ਪ੍ਰਸਾਰਥ ਜਾਣਿਆ ਸੁਕਿਰਤ ਬਾਨਸ ਗੁਰ ਉਪਦੇਸੀ ਸਾਗ ਜਾਗਤ ਹੀ ਮਨ ਮਾਨਿਆ ਕਹਿਤ ਨਾਮ ਦੇਵ ਹਰ ਕੀ ਰਚਨਾ ਦੇਖੋ ਹਿਰਦੇ ਵਿਚਾਰੀ ਕਟਕਟ ਅੰਤਰ ਸਰਬ ਨਿਰੰਤਰ ਕੇਵਲ ਏਕ ਮਰਾਰੀ ਆਸਾ ਆਨੀ ਲੇ ਕੁੰਭ ਭਰਾਈ ਦੇ ਉਦਕ ਠਾਕਰ ਕੋ ਇਸਨਾਨ ਕਰੋ ਬੇਆਲੀ ਸਲਖ ਜੀ ਜਲ ਮੇ ਹੋਤੇ ਬੀਠਲ ਬੈਠਾ ਕਾਇ ਕਰੋ ਜੈਥਲ ਜਾਓ ਤੋ ਪੂਜ ਕਰੋ ਪਹਿਲੇ ਬਾਸ ਲਈ ਹੈ ਪਮਰੇ ਬੀਲ ਬੀਠਲ ਪਹਿਲਾ ਕਾਇ ਕਰੋ ਆਨੀ ਦੇ ਦੂਧ ਰਧਾਈ ਲੇ ਕੀਰਿੰਗ ਠਾਕਰ ਕੋ ਨਾ ਬੇਦ ਕਰੋ ਪਹਿਲੇ ਦੂਧ ਬਿਟਾਰਿਓ ਬਛਰੇ ਬੀਠਲ ਬੈਠਾ ਕਾਇ ਪਹਿਲਾ ਕਾਇ ਕਰੋ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਨ ਥਨ ਅੰਤਰ ਨਾਮਾ ਪ੍ਰਣਵੇ ਪੂਰ ਰਿਹੋ ਤੂੰ ਸਰਵਮਈ ਆਸਾ ਮਨ ਮੇਰੋ ਗਜ ਜੀਬਾ ਮੇਰੀ ਕਾਤੀ ਮਪ ਮਪ ਕਾਟੋ ਜਮਕੀ ਫਾਸੀ ਕਹਾ ਕਰੋ ਜਾਤੀ ਕਹਾ ਕੁਰ ਪਾਤੀ ਰਾਮ ਕੋ ਨਾਮ ਜਪੋ ਦਿਨ ਰਾਤੀ ਰਹੋ ਰਾਗਨ ਰਾਕੋ ਸੀਵਨ ਸੀਵ ਰਾਮ ਨਾਮ ਬਿਨ ਘਰੀ ਨ ਜੀਵੋ ਭਗਤ ਕਰੋ ਹਰ ਕੇ ਗੁਣ ਗਾਵੋ ਆਠ ਪੈਰ ਆਪਣਾ ਖਸਮ ਤੇ ਆਵੋ ਸੋਏ ਨੇ ਕਿ ਸੂਈ ਰੂਪੇ ਕਾਤਾ ਗਾ ਨਾਮੇ ਖਚਿਤ ਹਰ ਸਿਉ ਲਾਗਾ ਆਸਾ ਸਾਪ ਕੰਚ ਛੋੜੇ ਬਿਖ ਨਹੀਂ ਛਾੜੇ ਉਦਕ ਮੈਂ ਜੈਸੇ ਬਗਮ ਧਿਆਨ ਮਾਡੇ ਕਾਹੇ ਕੋ ਕੀਜੇ ਧਿਆਨ ਜਪੰਨਾ ਜਪਤੇ ਸਾਧੂ ਨਹੀਂ ਮਨੇ ਆਪਣਾ ਰਹੋ ਸਿੰਘ ਚ ਭੋਜਨ ਜੋ ਨਰ ਜਾਣੇ ਐਸੇ ਹੀ ਠਗਦੇ ਉਹ ਪਖਾਨੇ ਨਾਮੇ ਕੇ ਸਵਾਮੀ ਲਾਹੇ ਦੇ ਚਗਰਾ ਰਾਮ ਰਸਾਇਨ ਪੀ ਓਰੇ ਦਗਰਾ ਆਸਾ ਪਾਰ ਬ੍ਰਹਮ ਜੀ ਚਿੰਨ ਸੀ ਆਸਾ ਤੇਨਾ ਭਾਵ ਸੀ ਰਾਮਾ ਭਗਤ ਚੇਤੀ ਦੇ ਅੰਤ ਮਨ ਬਰਾਖ ਸੀ ਕੈਸੇ ਮਨ ਤਰੇਗਾ ਰੇ ਸੰਸਾਰ ਸਾਗਰ ਵਿਖੇ ਕੋ ਬਨਾ ਝੂਠੇ ਮਾਇਆ ਦੇਖ ਕੇ ਭੂਲਾ ਰੇ ਬਨਾ ਰਹੋ ਛੀਪੇ ਕੇ ਕਰ ਜਨਮ ਦੇ ਲਾ ਗੁਰ ਪਦੇਸ ਪਹਿਲਾ ਸੰਤਾ ਕੇ ਪ੍ਰਸਾਦ ਨਾਮਾ ਹਰ ਭੇ ਟੋਲਾ ਆਸਾ ਬਾਣੀ ਸ੍ਰੀ ਰਵਿਦਾਸ ਜੀ ਓ ਕੀ ਓਂਕਾਰ ਸਤਿਗੁਰ ਪ੍ਰਸਾਦ ਮ੍ਰਿਗ ਮੀਨ ਭ੍ਰਿੰਗ ਪਤੰਗ ਕੂੰਚ ਰੇਕ ਦੋਖ ਵਿਨਾਸ ਪੰਚ ਦੋਖ ਅਸਾਧ ਜਾ ਮੈਂ ਤਾਂ ਕੀ ਕੇਤਕ ਆਸ ਮਾਧੋ ਉਬਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹੋ ਤ੍ਰਿਵਤ ਜੋਨ ਅਚੇਤ ਸੰਭਵ ਪੁਨ ਅਸੋਚ ਮਾਨਖਾ ਅਵਤਾਰ ਦੁਰਲਭ ਤਹੀ ਸੰਗਤ ਪੋਚ ਜੀ ਜੰਤ ਜਹ ਜਾਲਕ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕੁਛ ਨ ਚਲੇ ਅਪਾਏ ਰਵਿਦਾਸ ਦਾਸ ਉਦਾਸ ਤਜ ਪ੍ਰਮ ਤਪਨ ਗੁਰ ਗਿਆਨ ਭਗਤ ਜਨਾ ਕੇ ਪੈਰਨ ਪਰਮਾਨੰਦ ਕਰੇ ਨਿਧਾਨ
ਆਸਾ ਸੰਤ ਜੀਗਨ ਗੰਟ ਪੁਰਾਣ ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ ਸੰਤ ਕੀ ਹੀ ਚਿੰਗਤ ਸੰਤ ਚੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੇ ਦੀਜੇ ਦੇਵਾ ਦੇਵ ਰਾਓ ਸੰਤ ਚਰਨ ਸੰਤ ਕੋ ਮਾਰਗ ਸੰਤ ਨ ਉਲਗਣ ਉਲਗਣੀ ਔਰ ਇੱਕ ਮਾਂਗੋ ਭਗਤ ਚਿੰਤਾ ਮਨ ਜਾਣੀ ਜਨ ਖਾਵੇ ਅਸੰਤ ਪਾਪੀ ਸੁਣ ਰਵਿਦਾਸ ਭਣੇ ਜੋ ਜਾਣੇ ਸੋ ਜਾਣ ਸੰਤ ਅਨੰਤੇ ਅੰਤਰ ਨਾਈ ਆਸਾ ਤੂੰ ਚੰਦਨ ਹਮ ਅਰਿੰਡ ਬਾਪਰੇ ਸੰਗਤ ਮਾਰੇ ਵਾਸਾ ਨੀਚ ਰੂਖ ਤੇ ਊਚ ਪਏ ਹਾਂ ਗੰਧ ਸੁਗੰਧ ਨਿਵਾਸਾ ਮਾਧੋ ਸਤ ਸੰਗਤ ਸੰਤ ਮਾਰੀ ਤੁਮ ਔਗਣ ਹਮ ਔਗਣ ਤੁਮ ਉਪਕਾਰੀ ਰਹੋ ਤੁਮ ਮਖਤੂਰ ਸਫੈਦ ਸਫੀਅਲ ਹੰਬ ਪਰੇ ਜਿਸ ਕੀਰਾ ਸਤ ਸੰਗਤ ਮਿਲ ਰਹੇ ਮਾਧੋ ਜੈਸੇ ਮਤ ਖੀਰਾ ਜਾਤੀ ਹੋ ਛਾ ਪਾਤੀ ਹੋ ਛਾ ਜਨ ਹਮਾਰਾ ਰਾਜਾ ਰਾਮ ਕੀ ਸੇਵਨਾ ਕੀਨੀ ਕਹਿ ਰਵਿਦਾਸ ਚਮਾਰਾ ਆਸਾ ਕਿਉਂ ਬਿਓ ਜੋ ਤਨ ਪਿਓ ਛਿਨ ਛਿਨ ਪ੍ਰੇਮ ਜਾਏ ਤੋ ਉਡਰ ਪੇ ਤੇ ਰੋ ਜਨ ਤੁਝੇ ਚਰਨ ਅਰਬਿੰਦ ਪਵਨ ਮਨ ਪਾਨ ਕਰਤੇ ਹੋ ਪਾਈ ਔਰ ਮਹੀਆ ਤਨ ਰਹੋ ਸੰਪਤ ਬਿਪਤ ਪਟਲ ਮਾਇਆ ਤਨ ਜੈ ਮੈਂ ਮਗਨ ਹੋ ਤਨਾ ਤੇਰੋ ਜਨ ਪ੍ਰੇਮ ਕੀ ਜੇ ਭਰੀ ਭਾਂਦਿਓ ਤੇਰੇ ਜਨ ਕਰ ਵਿਦਾਸ ਛੂਟ ਪੋ ਕਵਨ ਗੁਣ ਆਸਾ ਹਰ ਹਰ ਹਰ ਹਰ ਹਰ ਹਰੇ ਹਰ ਸਿਮਰਤ ਜਨ ਗਏ ਨਿਸਤਰੇ ਰਹੋ ਹਰ ਕਾ ਨਾਮ ਕਬੀਰ ਉਜਾਗਰ ਜਨਮ ਜਨ ਕੇ ਕਾ ਏਕਾਗਰ ਨਿਮਤ ਨਾਮ ਦੇਵ ਦੂਧ ਪਿਆ ਤੋ ਸੰਗ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ ਰਾਮ ਰੰਗ ਰਾਤਾ ਜਿਉਂ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਮਾਠੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰ ਤਹਿ ਰਹੁ ਜਬ ਕਿਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਮਨ ਬਚ ਕਰਮ ਸਭ ਨੁਕਸਾਨਾ ਬਿਨਸ ਗਿਆ ਜਾਏ ਕਹੂੰ ਸਮਾਨ ਕਹਿ ਰਵਿਦਾਸ ਬਾਜੀ ਜਗ ਪਾਈ ਬਾਜੀ ਗਰਚ ਮੋਹ ਪ੍ਰੀਤ ਬਣੇ ਆਈ ਆਸਾ ਬਾਣੀ ਭਗਤ ਨੇ ਜੀ ਕੀ ਇੱਕੋ ਓਹਕਾਰ ਸਤਿਗੁਰ ਪ੍ਰਸਾਦ ਪ੍ਰਮਤ ਫਿਰਤ ਬਹੁ ਜਨਮ ਬੇਲਾ ਨੇ ਤਨ ਮਨ ਧਨ ਨਹੀਂ ਤੀਰੇ ਲਾਲਚ ਬਿਕਾਮ ਲਭਤ ਵਰਾਤਾ ਮਨ ਬਿਸਰੇ ਪ੍ਰਭ ਹੀਰੇ ਰਾਓ ਬਿਕਫਲ ਮੀਠ ਲਗੇ ਮਨ ਬੋਰੇ ਚਾਰ ਵਿਚਾਰ ਨਾ ਜਾਣਿਆ ਕੁੰਤੇ ਪ੍ਰੀਤ ਬੜੀ ਅਨਪਾਤੀ ਜਨਮ ਮਰਨ ਤਾਨਿਆ ਰਾਓ ਯੁਗਤ ਜਾਨ ਹਿਰ ਦੇ ਨਿਵਾਸੀ ਜਲਦ ਪਰੇ ਬਿਖ ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਵਿਸਰੇ ਗਿਆਨ ਪ੍ਰਵੇਸ਼ ਗੁਰੇ ਤਨ ਕੀਆ ਧਿਆਨ ਮਨ ਮਨ ਇਕ ਪਏ ਪ੍ਰੇਮ ਭਗਤ ਕੇ ਮਾਨੀ ਸੁਖ ਜਾਣਿਆ ਤ੍ਰਿਪਤਾ ਗਾਨੇ ਮੁਕਤ ਭਏ ਜੋਤ ਸਮਾਈ ਜੋਤ ਸਮਾਏ ਸਮਾਨੀ ਜਾ ਕੇ ਅਛਲੀ ਪਹਿਚਾਨਿਆ ਤਨੇ ਤਨ ਪਿਆ ਧਰਨੀ ਧਰ ਮਿਲ ਜਲ ਸੰਤ ਪਛਾਣਿਆ ਮਹੱਲਾ ਪੰਜਵਾਂ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਦੀਨਾ ਆੜਤਾ ਨਾਮ ਕੋਚੀ ਪਰੋ ਹੋਇਓ ਲਾਖੀਣਾ ਰਾਓ ਬੋਨਾ ਤਨਾ ਤਿਆਗ ਕੇ ਪ੍ਰੀ ਚਰਨ ਕਬੀਰਾ ਨੀਚ ਕੁਲਾ ਜੋਲਾ ਰਾ ਪਿਓ ਕੁਣੀ ਗਹੀ ਰਵਰਦਾਸ ਵੰਤਾ ਢੋਰਨੀ ਦਿਨ ਤਾ ਮਾਇਆ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਰਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪ੍ਰਾਂਬਾ ਭਗਤਾ ਮੈਂ ਗਣਿਆ ਇਨ ਬਿਤ ਸੁਣ ਕੇ ਜਾਟ ਰੋਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ ਰੇ ਚਤ ਚੇਤ ਸਕੀਨਾ ਦਿਆਲ ਦਮੋਦਰ ਬਬੇ ਨ ਜਾਣ ਸਕੋਈ ਜੇ ਧਾਵੈ ਬ੍ਰਹਮ ਅਖੰਡ ਕੋ ਕਰਤਾ ਕਰੇ ਸੋ ਹੋਈ ਰਹੋ ਜਨੀ ਕੇ ਰੇ ਉਧਰ ਉਦਕ ਮੈਂ ਪਿੰਡ ਕੀ ਆਦਾ ਦੁਆਰਾ ਦੇ ਆਹਾਰ ਅਗਰ ਮੈਂ ਰਾਖੇ ਐਸਾ ਖਸਮ ਹਮਾਰਾ ਕੁੰਭੀ ਜਲ ਮੈਂ ਤਨ ਤਿਸ ਬਾਹਰ ਪੰਖ ਕੀਰਤਨ ਨਾਹੀ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਾਖਾਣ ਕੀਟ ਗੁਪਤ ਹੋਏ ਰਹਿਤਾ ਤਾ ਜੋ ਮਾਰਕ ਨਾਹੀ ਕਹੇ ਤੰਨਾ

ਦਿਲੋ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ ਰਹਾਓ ਆਪਰੀਏ ਲੜਦਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇ ਦੀ ਬਾਓ ਆਏ ਸਫ਼ਰ ਸੇ ਪਰਵਰਦਿਗਾਰ ਅਪਾਰ ਅਗਮ ਬੇਅੰਤ ਤੂੰ ਜਿਨ੍ਹਾਂ ਪਛਾਤਾ ਸੱਚ ਚੁੰਮਾਂ ਪੈਰ ਮੂੰ ਤੇਰੀ ਹੀ ਭਰਾਂ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀ ਦੇ ਖੈਰ ਦੀਜੇ ਬੰਦਗੀ ਆਸਾ ਬੋਲੇ ਸੇਖ ਫਰੀਦ ਪਿਆਰੇ ਅੱਲਾਹ ਅੱਗੇ ਇਹ ਧਨ ਹੋਸੀ ਖਾਕਨ ਮਾਣੀ ਗੌਰ ਘਰੇ ਅੱਜ ਮਲਾਵਾ ਸੇਖ ਫਰੀਦ ਟਾਂਕਮ ਕੂੰਜੜੀਆਂ ਮਨੋ ਮਚਿੰਦੜੀਆਂ ਰਹੋ ਜੇ ਜਾਣਾ ਮਰ ਜਾਈਏ ਘੁੰਮਣਾ ਆਈਏ ਝੂਠੀ ਦੁਨੀਆਂ ਲਗਨ ਆਪ ਬੰਝਾਈਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਸੋਗੁਰ ਦੱਸੇ ਵਾਟ ਮਰੀ ਦਾ ਜੌਲੀਏ ਛੈਲ ਲਗਨ ਦੇ ਪਾਰ ਗੌਰੀ ਮਨ ਧੀਰਿਆ ਕੰਚਨ ਬੰਨੇ ਪਾਸੇ ਕਿਰਵਤ ਚੀਰਿਆ ਸਿੱਖ ਰਿਹਾ ਤੀਜਾ ਗਨਾ ਕੋਈ ਥਿਰ ਰਿਹਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਕੰਧਕ ਕੂੰਜਾਂ ਚੇਤ ਡੋਲ ਸਾਵਣ ਵਿਝੜੀਆਂ ਸੀ ਆਲੇ ਸੋ ਹਾਂਦੀਆਂ ਫਿਰ ਕਰ ਬਹੁੜੀਆਂ ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ ਗਾਂਢੇਂਦਿਆਂ ਛਾ ਮਹਾਂ ਗੰਢੇਂਦਿਆਂ ਛੈ ਮਹਾਂ ਤੁੜਨਦਿਆਂ ਹਿੱਕ ਖਿਨੋ ਜਿਵੇਂ ਪਿਛੰਦ ਉਸਮਾਨ ਫਰੀਦਾ ਖੇਵਟ ਕਿਨ ਗਏ

ਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਰਾਹ ਗੂਜਰੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੇਰਾ ਨਾਮ ਕਰੀ ਚਰਨਾਠੀਆਂ ਜੇ ਮਨ ਉਰਸਾ ਹੋਏ ਕਰਨੀ ਕੁੰਕੂ ਜੇ ਰਲੇ ਕਠਪੀਤਰ ਪੂਜਾ ਹੋਏ ਪੂਜਾ ਕੀਚੇ ਨਾਮ ਧਿਆਈਏ ਬਿਨ ਨਾਵੇਂ ਪੂਜਨਾ ਹੋਏ ਰਹੋ ਬਾਹਰ ਦੇਖ ਪਖਾਲੀਏ ਜੇ ਮਨ ਧੋਵੇ ਕੋਏ ਜੂਠ ਲਹਿ ਜਿਉ ਮਾਂ ਜੀਏ ਮੁੱਖ ਪਿਆਣਾ ਹੋਏ ਪਸ਼ੂ ਮਿਲੇ ਚੰਗੀਆਂ ਆਈਆਂ ਖੜਕਾਵੇ ਅੰਮ੍ਰਿਤ ਦੇ ਨਾਮ ਬਿਹੂਣੇ ਆਦਮੀ ਤੇ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣੋ।

ਅੰਤ ਨ ਜਾਈ ਲਖਣ ਆਵਤ ਜਾਤ ਰਹੇ ਗੋਵਾਰ। ਪ੍ਰੀਤਮ ਕਿਉਂ ਬਿਸਰੇ ਮੇਰੇ ਪ੍ਰਾਣ ਧਾਰ, ਜਗਤੀ ਪਤ ਕਰੇ ਜਨ ਪੂਰੇ ਮੁੰਜਨ, ਸੇਵਾ ਗੁਰ ਵਿਚਾਰ ਰਹਾਓ। ਰਬਸਤ ਸਦੀਪ ਜਾ ਕੇ ਤ੍ਰਿਪਵਣ ਏਕਾ ਜੋਤ ਮਰਾਰ, ਗੁਰਮੋਹੇ ਸੋ ਐਨਸ ਨਿਰਮਲ ਮਨਮੁਖ ਰਹਿਣ ਅੰਧਾਰ। ਸਿੱਧ ਸਮਾਧ ਕਰੇ ਨਿਤ ਚਗਦਾ ਦੋਹੋਂ ਲੋਚਨ ਕਿਆ, ਹੇਰੇ ਅੰਤਰ ਜੋਤ ਸ਼ਬਦ ਤਨ ਜਾਗੇ ਸਤਿਗੁਰ ਝਗਰ ਨਵੇਰੇ। ਸੁਰਨਰ ਨਾਥ ਬੇਅੰਤ ਜੋਨੀ ਸਹਿਚੇ ਮਹਿਲ ਅਪਾਰਾ, ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ। ਰਾਗ ਗੁਜ਼ਰੀ ਮਹੱਲਾ ਚੌਥੀ ਜਾ ਘਰ ਪਹਿਲਾ, ਇੱਕ ਓਹੰਕਾਰ ਸਤਿਗੁਰ ਪ੍ਰਸਾਦ। ਤ੍ਰਿਗ ਹੇ ਵਾ ਜੀਵਣ ਜਿਤ ਹਰ ਪ੍ਰੀਤ ਨ ਪਾਏ, ਜਿਤ ਕੰਮ ਹਰ ਵਿਸਰੇ ਦੂਜੇ ਲੱਗਾ ਜਾਏ, ਐਸਾ ਸਤਿਗੁਰ ਸੇਵੀਏ ਮਨਾ, ਜਿਤ ਸੇਵੀਏ ਗੋਬਿੰਦ ਪ੍ਰੀਤ ਉਪਜੇ ਅਵਰ ਵਿਸਰ ਸਭ ਜਾਏ। ਹਰ ਸੇਤੀ ਜਿਤ ਗਹਿ ਰਹੇ ਜਰਾ ਕਾ ਭਉ ਨ ਹੋਵੇ, ਜੀਵਨ ਪਦਵੀ ਪਾਏ ਰਹੋ। ਗੋਬਿੰਦ ਪ੍ਰੀਤ ਸਿਉ ਇੱਕ ਗੋਬਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ, ਵੇਖ ਜੈਸੀ ਭਗਤ ਬਣੀ ਆਪ ਸੇ ਧੀ ਆਪ ਖਾਇਆ, ਤਾਂ ਮਨ ਨਿਰਮਲ ਹੋਇਆ ਜੋਤੀ ਜੋਤ ਸਮਈ। ਬਿਣ ਭਾਗਾ ਐਸਾ ਸਤਿਗੁਰ ਨਾ ਪਾਈਏ, ਜੇ ਲੋਚੇ ਸਭ ਕੋਏ ਕੂੜੇ ਕੀ ਪਾਲ ਵਿੱਚੋਂ ਨਿਕਲੇ ਤਾਂ ਸਦਾ ਸੁੱਖ ਹੋਏ। ਨਾਨਕ ਐਸੇ ਸਤਿਗੁਰ ਕੀਆ ਉਹ ਸੇਵਕ ਸੇਵਾ ਕਰੇ, ਗੁਰ ਆਗੇ ਜੀ ਉਤਾਰੇ ਸਤਿਗੁਰ ਕਾ ਭਾਣਾ ਚਿੱਤ ਕਰੇ, ਸਤਿਗੁਰ ਆਪੇ ਕਿਰਪਾ ਕਰੇ। ਗੁਜਰੀ ਮਹੱਲਾ ਤੀਜਾ, ਹਰ ਕੀ ਤੁਮ ਸੇਵਾ ਕਰੋ, ਤੀਜੂ ਸੇਵਾ ਕਰੋ ਨਾ ਕੋਈ ਜੀ, ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਕਥਾ ਕਹਾਣੀ ਜੀ, ਗੁਰ ਪ੍ਰਸਾਦ ਮੇਰਾ ਮਨ ਪੀਜੈ ਇਹ ਸੇਵ ਬਣੀ ਜੀ। ਓ ਰਹੋ ਹਰ ਮੇਰਾ ਸਿਮਰਤ, ਹਰ ਮੇਰਾ ਸਾਸ਼ਤਰ, ਹਰ ਮੇਰਾ ਬੰਦਪ, ਹਰ ਮੇਰਾ ਭਾਈ, ਹਰ ਕੀ ਮੈਂ ਭੁੱਖ ਲਗੇ, ਹਰ ਨਾਮ ਮੇਰਾ ਮਨ ਤ੍ਰਿਪਤੇ, ਹਰ ਮੇਰਾ ਸਾਕਿਅਤ ਹੋਏ ਸਿਖਾਈ। ਹਰ ਬਿਨ ਹੋਰ ਰਾਸ ਕੂੜੀ ਹੈ ਚਲਦਿਆਂ ਨਾਲ ਨ ਜਾਈ, ਹਰ ਮੇਰਾ ਧਨ ਮੇਰੇ ਸਾਥ ਚਾਲੇ ਜਾਹੋ ਜਾਓ ਜਾਈ। ਜੋ ਝੂਠਾ ਸੋ ਝੂਠਾ ਲਾਗੇ, ਝੂਠੇ ਕਰਮ ਕਮਾਹੀ, ਕਹਿਣਾ ਨ ਹਰ ਕਾ ਭਾਣਾ ਹੋਆ, ਕਹਿਣਾ ਕਛੂ ਨ ਜਾਈ। ਗੁਜਰੀ ਮਹੱਲਾ ਤੀਜਾ, ਜੁਗਮੈ ਨਾਮ ਦਲੰਬ ਹੈ ਗੁਰਮੁਖ ਪਾਇਆ ਜਾਏ, ਬਿਨ ਨਾਮੇ ਮੁਕਤ ਨ ਹੋਵਈ, ਵੇਖੋ ਕੋ ਵਿਪਾਏ। ਬਿਲਿਹਾਰੀ ਗੁਰੇ ਆਪਣੇ ਸਦ ਬਲਿਹਾਰੇ ਜਾਓ, ਸਤਿਗੁਰ ਮਿਲੀਏ ਹਰ ਮਨ ਵਸੇ ਸਹਿਜੇ ਰਹੇ ਸਮਾਏ। ਰਹੋ ਜਾ ਪਾਉ ਪਾਏ ਆਪਣਾ ਬੈਰਾਗ ਉਪਜੇ ਮਨੇ ਆਏ, ਬੈਰਾਗੇ ਤੇ ਹਰ ਪਾਈਏ ਹਰ ਸਿਉ ਰਹੇ ਸਮਾਏ। ਸਹੀ ਮੁਖ ਜੋ ਮਨ ਜਣੇ ਫਿਰ ਧਾਤਨ ਲਾਗੇ ਆਏ, ਦਸਵੇਂ ਦੁਆਰ ਕਰਤ ਰਹੇ ਤ੍ਰਿਪਨ ਸੋਜੀ ਪਾਏ। ਨਾਨਕ ਗੁਰ ਤੇ ਗੁਰ ਹੋਆ ਵੇਖੋ ਤਿਸਕੀ ਰਜਾਏ, ਇਹ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ। ਗੁਜਰੀ ਮਹੱਲਾ ਤੀਜਾ, ਰਾਮ ਨਾਮ ਸਭ ਕੋ ਕਹੇ ਕਹੀਏ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਏ। ਅੰਤਰ ਗੋਬਿੰਦ ਜਿਸ ਲਾਗੇ ਪ੍ਰੀਤ, ਹਰ ਤਿਸ ਕਦੇ ਨਾ ਬੀਸਰੇ ਹਰ ਹਰ ਕਰੇ ਸਦਾ ਮਨ ਚੀਤ ਰਹੋ। ਹਿਰਦੈ ਜਿਨ ਕੇ ਕਪਟ ਪਸੇ ਬਾਹਰੋਂ, ਸੰਤ ਕਹਾਵੇ ਤ੍ਰਿਸ਼ਨਾ ਮੂਲ ਨਾ ਚੁੱਕਈ, ਅੰਤ ਗਏ ਪਛਤਾਵੇ। ਅਨਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ, ਜਿਸ ਨਰ ਕੀ ਦੁਬਧਾ ਨਾ ਜਾਏ, ਧਰਮ ਰਾਏ ਤਿਸ ਦੇ ਸਜਾਏ। ਕਰਮ ਹੋਵੇ ਸੋਈ ਜਨ ਪਾਏ, ਗੁਰਮੁਖ ਬੂਝੇ ਕੋਈ, ਨਾਨਕ ਵਿੱਚੋਂ ਹਉਮੈ ਮਾਰੇ ਤਾਂ ਹਰ ਭੇਟੇ ਸੋਈ। ਗੁਜਰੀ ਮਹੱਲਾ ਤੀਜਾ, ਤਿਸ ਜਨ ਸ਼ਾਂਤ ਸਦਾ ਮਤ ਚਲ, ਤਿਸਕਾ ਮਾਨਕ ਵਾਵੇ ਸੋ ਜਨ ਨਿਰਮਲ, ਜੇ ਗੁਰਮੁਖ ਬੂਝੇ ਹਰ ਚਰਨੀ ਚਿਤ ਲਾਏ। ਹਰ ਚੇਤ ਚੇਤ ਮਨਾ ਜੋ ਇੱਛੇ ਸੋਈ ਫਲ ਹੋਈ, ਗੁਰ ਪ੍ਰਸਾਦੀ ਹਰ ਜਸ ਪਾਵੇ, ਪੀਵਤ ਰਹੇ ਸਦਾ ਸੁਖ ਹੋਈ ਰਹੋ। ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ, ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੇ ਸਾਚ ਬੁਝਾਏ। ਬਿਨ ਪਾਰਸੇ ਪੂਜ ਨਾ ਹੋਵੇ, ਬਿਨ ਮਨ ਪਰਚੇ ਅਵਰ ਸਜਾਏ, ਗੁਰਸਦ ਆਏ ਗਿਆਨੀ ਅੰਧਾ ਤਿਸ ਕੋ ਮਾਰਗ ਪਾਏ, ਨਾਨਕ ਬਿਨ ਨਦਰੀ ਕਿਛੂ ਨਾ ਪਾਈ, ਜਿਸ ਨਦ ਕਰੇ ਸੋ ਪਾਏ। ਗੁਰਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ। ਗੁਜਰੀ ਮਹੱਲਾ ਤੀਜਾ, ਪੰਚਪਦੇ ਨਾ ਕਾਸੀ ਮਤ ਉਪਜੇ, ਨਾ ਕਾਸੀ ਮਤ ਜਾਏ, ਸਤਿਗੁਰ ਮਿਲੀਏ ਮਤ ਉਪਜੇ ਤਾਂ ਇਹ ਸੋਜੀ ਪਾਏ। ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ, ਇਹ ਮਤ ਤੇਰੀ ਫਿਰ ਰਹਿ ਰਹੇ ਤਾਂ ਪਰਮ ਵਿੱਚੋਂ ਜਾਏ ਰਹੋ। ਹਰ ਚਰਨ ਦੇ ਵਸਾਏ ਤੂੰ ਕਿਲ ਵਿਖ ਹੋਵੇ ਨਾਸ, ਪੰਚ ਕੁ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ। ਮਨਮੁਖੇ ਮਨਮੁਗਧ ਹੈ ਸੋਜੀ ਕਿਛੇ ਨਾ ਪਾਏ, ਹਰ ਕਾ ਨਾਮ ਨਾ ਬੋਝੀ ਅੰਤ ਕਿਆ ਪਛਤਾਏ।
ਇਮਨ ਕਾਂਸੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬਜਾਏ, ਅੜਸਠ ਤੀਰਥ ਤੇ ਸੰਗ ਰਹਿ ਜਨ ਹਰ ਹਿਰਦੇ ਰਿਹਾ ਸਮਾਏ, ਨਾਨਕ ਸਤਿਗੁਰੂ ਮਿਲੀਏ ਹੁਕਮ ਪੂਜਿਆ, ਇੱਕ ਵਸਿਆ ਮਨ ਆਏ, ਜੋਤ ਭਾਵੇ ਸਭ ਸੱਚ ਹੈ ਸੱਚੇ ਰਹੇ ਸਮਾਏ। ਗੁਜਰੀ ਮਹੱਲਾ ਤੀਜਾ, ਏਕੋ ਇੱਕ ਆਨ ਪੰਡਤ ਸੁਣ ਸਿੱਖ ਸੱਚ ਸੋਈ, ਦੂਜੇ ਪਾਏ ਜੇਤਾ ਪੜੇ ਫਿਰ ਗੁਣ ਸਦਾ ਸੁਖ ਹੋਈ, ਹਰ ਚਰਨੀ ਤੂੰ ਲਾਗ ਰਹੋ ਗੁਰ ਸ਼ਬਦ ਸੋ ਜੀ ਹੋਈ, ਹਰ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹੋ, ਸਤਿਗੁਰ ਮਿਲੀਏ ਮਨ ਸੰਤੋਖੀਏ ਤਾਂ ਫਿਰ ਤ੍ਰਿਸ਼ਨਾ ਭੂਖ ਨਾ ਹੋਏ, ਨਾਮ ਧਨ ਪਾਇਆ ਪਰ ਕਰ ਜਾਏ ਨਾ ਕੋਏ, ਕਥਨੀ ਵਧਨੀ ਜੇ ਕਰੇ ਮਨ ਬੁਝ ਨਾ ਹੋਏ, ਗੁਰਮਤੀ ਕਟ ਚਾਨਣਾ ਹਰ ਨਾ ਪਾਵੇ ਸੋਏ, ਸੁਣ ਸਾਸ਼ਤਰ ਤੂੰ ਨਾ ਬੁਝੀ ਤਾਂ ਫਿਰੇ ਬਾਰੋ ਬਾਰ, ਜੋ ਮੂਰਖ ਸੋ ਆਪ ਨਾ ਪਛਾਣੀ ਸੱਚ ਨਾ ਧਰੇ ਪਿਆਰ, ਸੱਚੇ ਜਗਤ ਡਹਿਕਾਇਆ ਕਛੂ ਨਾ ਜਾਏ, ਸੱਚੇ ਜਗਤ ਡਹਿਕਾਇਆ ਕਹਿਣਾ ਕਛੂ ਨਾ ਜਾਏ, ਨਾਨਕ ਜੋ ਤਿਸ ਭਾਵੇ ਸੋ ਕਰੇ ਜੋ ਤਿਸ ਕੀ ਰਜਾਏ, ਇੱਕੋ ਓਂਕਾਰ ਸਤਿਗੁਰ ਪ੍ਰਸਾਦ ਰਾਗ ਗੁਜਰੀ ਮਹੱਲਾ ਚੌਥਾ ਚੌਪ ਦੇ ਕਰ ਪਹਿਲਾ, ਹਰ ਕੇ ਜਨ ਸਤਿਗੁਰ ਸਤਿਪੁਰਖਾ ਵਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਤ

ਹਰ ਜਨ ਕੇ ਬੜ ਭਾਗ ਵੱਡੇ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਾਮਣ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸੰਗਤ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲੈ ਪਾਸ ਧਨ ਧਨ ਸਤਸੰਗਤ ਜਿਥਰ ਰਸ ਪਾਇਆ ਮਿਲ ਜਲ ਨਾਨਕ ਨਾਮ ਪ੍ਰਗਾਸ ਗੁਜਰੀ ਮਹੱਲਾ ਚੌਥਾ ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤਸੰਗਤ ਸ਼ਬਦ ਮਨ ਮੋਹੇ ਜਪ ਗੋਬਿੰਦ ਗੋਬਿੰਦ ਤੇ ਆਈਏ ਸਭ ਕੋ ਦਾਨ ਦੇ ਪ੍ਰਭ ਓਹੇ ਮੇਰੇ ਭਾਈ ਜਨਾ ਮੋਕੋ ਗੋਬਿੰਦ ਗੋਬਿੰਦ ਗੋਬਿੰਦ ਮਨ ਮੋਹੇ ਗੋਬਿੰਦ ਗੋਬਿੰਦ ਗੋਬਿੰਦ ਗੁਣ ਗਾਵਾਂ ਮਿਲ ਗੁਰ ਸਾਧ ਸੰਗਤ ਜਨ ਜੋਹੇ ਰਹਾਉ ਸੁਖ ਸਾਗਰ ਹਰ ਭਗਤ ਹੈ ਗੁਰਮਤਿ ਕੌਲਾ ਰਿਧ ਸਿੱਧ ਲਾਗੇ ਪਗ ਓਹੇ ਜਨ ਕੋ ਰਾਮ ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋਹੈ ਦੁਰਮਤ ਭਾਗਹੀਨ ਮਤ ਫਿੱਕੇ ਨਾਮ ਸੁਨਤੇ ਆਵੇ ਮਨ ਰੋਹੈ ਕਉਆ ਕਾਗਜ ਅੰਮ੍ਰਿਤ ਸਪਾਈਏ ਤ੍ਰਿਪਤੇ ਬੇਸ਼ਟਾ ਖਾਏ ਮੋਹ ਗੋਹੈ ਅੰਮ੍ਰਿਤਸਰ ਸਤਿਗੁਰ ਸਤਬਾਦੀ ਜਿਤ ਨਾਤੇ ਕਉਆ ਹੰਸ ਹੋਹੈ ਨਾਨਕ ਧਨ ਧਨ ਵੱਡੇ ਵੱਡ ਭਾਗੀ ਜਿਨ ਗੁਰਮਤ ਨਾਮ ਹਿਰਦੇ ਮਲ ਧੋਵੈ ਗੁਜਰੀ ਮਹੱਲਾ ਚੌਥਾ ਹਰ ਜਨ ਉਤਮ ਉਤਮ ਬਾਣੀ ਮੁਖ ਬੋਲੇ ਭਰੋ ਪਕਾਰੇ ਜੋ ਜਨ ਸੁਣੇ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ ਰਾਮ ਮੋਕੋ ਹਰ ਜਨ ਮੇਰ ਪਿਆਰੇ ਮੇਰੇ ਪ੍ਰੀਤਮ ਪ੍ਰਾਣ ਸਤਿਗੁਰ ਗੁਰ ਪੂਰਾ ਹਮ ਪਾਪੀ ਗੁਰ ਨਿਸਤਾਰੇ ਰਹੋ ਗੁਰਮੁਖ ਵਡਭਾਗੀ ਵਡਭਾਗੀ ਜਿਨ ਹਰ ਨਾਮ ਅਧਾਰੇ ਹਰ ਹਰ ਅੰਮ੍ਰਿਤ ਹਰ ਰਸ ਪਾਵੈ ਗੁਰਮਤ ਭਗਤ ਭੰਡਾਰੇ ਜਿਨ ਦਰਸ਼ਨ ਸਤਿਗੁਰ ਸਤਪੁਰਖ ਨ ਪਾਇਆ ਤੇ ਭਾਗ ਹਿਣ ਜਮ ਮਾਰੇ ਸੇ ਕੂਕਰ ਸੂਪੁਰ ਘਰ ਪਵੇ ਗਰਭ ਚੋਨੀ ਦਈ ਮਾਰੇ ਮਾਂ ਤਿਆਰੇ ਦੀਨ ਦਿਆਲ ਹੋ ਜਨ ਉਪਰ ਕਰ ਕਿਰਪਾ ਲਿਓ ਉਬਾਰੇ ਨਾਨਕ ਜਨ ਹਰ ਕੀ ਸਰਣਾਈ ਹਰ ਭਾਵੇ ਹਰ ਨਿਸਤਾਰੇ ਗੁਜਰੀ ਮਹੱਲਾ ਚੌਥਾ ਹੋ ਦਿਆਲ ਮੇਰਾ ਮਨ ਲਾਵੋ ਹੋ ਅੰਦਿਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਪੀਏ ਦੁਖ ਭੁਖ ਸਭ ਲੈ ਜਾਈ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਪਾਈ ਗੁਰਮਤਿ ਰਾਮ ਨਾਮ ਜਸ ਗਾਵਾ ਅੰਤ ਬੇਲੀ ਦਰਗੇ ਲਏ ਛੜਾਈ ਰਹੋ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਚ ਮੇਰੇ ਮਨ ਲਾਈ ਮੈਂ ਮਨ ਤਨ ਲੋਚ ਲਗੀ ਹਰ ਸੇਤੀ ਪ੍ਰਭ ਲੋਚ ਪੂਰੀ ਸਤਿਗੁਰ ਸਰਣ ਆਈ ਮਾਨਸ ਜਨਮ ਪੁਨ ਪਾਇਆ ਬੇ ਨਾਮੇ ਧ੍ਰਿਗ ਤ੍ਰਿਗ ਬਿਰਥਾ ਜਾਈ ਨਾ ਬਿਨਾ ਰਸ ਰਸ ਦੁਖ ਆਵੇ ਮੁਖ ਪੀਕਾ ਥੁਕ ਥੁਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਦਿਨ ਦਰ ਗਏ ਹਰ ਹਰ ਦੇ ਵਡਿਆਈ ਧਨ ਧਨ ਸਾਵਾਸ ਗਏ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗਲ ਲਾਈ ਗੁਜਰੀ ਮਹੱਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਮੋਕੋ ਦੇਵੋ ਦਾਨ ਹਰ ਪ੍ਰਾਣ ਜੀਵਾਇਆ ਹਮ ਹੋਵੈ ਲਾਲੇ ਗੋਲੇ ਗੋਰੇ ਸਿੱਖਾਂ ਕੇ ਜਨ ਅੰਦਿਨ ਹਰ ਪੁਰਖ ਤੇ ਆਇਆ ਮੇਰੇ ਮੰਤਨ ਬਿਰੋਂ ਗੁਰਸਿੱਖ ਪਗਲਾਇਆ ਮੇਰੇ ਪ੍ਰਾਣ ਸਿਖਾ ਗੁਰ ਕੇ ਸਿੱਖ ਪਾਈ ਮੋਕੋ ਕਰੋ ਉਪਦੇਸਰ ਮਿਲੇ ਮਿਲਾਇਆ ਰਹੋ ਜਾਂ ਹਰ ਪ੍ਰਭਾਵੇ ਤਾਂ ਗੁਰਮੁਖ ਮੇਲੇ ਜਿਨ ਬਚਨ ਗੁਰੂ ਸਤਿਗੁਰ ਮਨ ਪਾਇਆ ਬੜ ਭਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਵਾਣੀ ਨਿਰਵਾਣ ਪਦ ਪਾਇਆ ਸਤਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਪਾਇਆ ਜਿਨ ਸਤਿਗੁਰ ਸੰਗਤ ਸੰਗਨ ਪਾਇਆ ਸੇ ਭਾਗਹੀਣ ਪਾਪੀ ਜਮ ਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਤਾਰੇ ਹਰ ਆਪੇ ਗੁਰਮੁਖ ਮਿਲੇ ਮਲਾਇਆ ਜਨ ਨਾਨਕ ਬੋਲੇ ਗੁਣਬਾਣੀ ਗੁਰਬਾਣੀ ਹਰ ਨਾਮ ਸਮਾਇਆ ਗੁਜਰੀ ਮਹੱਲਾ ਚੌਥਾ ਜਿਨ ਸਤਿਗੁਰ ਪੁਲਖ ਜਿਨ ਹਰ ਪ੍ਰਭ ਪਾਇਆ ਮੋਕੋ ਉਪਦੇਸ਼ ਹਰ ਮੀਟ ਲਗਾਵੇ ਮਨ ਤਨ ਸ਼ੀਤਲ ਸਭ ਹਰਿਆ ਹੋਇਆ ਬੜਭਾਗੀ ਹਰ ਨਾਮ ਤੇ ਆਵੈ ਪਾਈ ਰੇ ਮੋਕੋ ਕੋਈ ਆਏ ਮਿਲੇ ਹਰ ਨਾਮ ਦੜਾਵੇ ਮੇਰੇ ਪ੍ਰੀਤਮ ਪ੍ਰਾਣ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਹੋ ਧੀਰਜ ਧਰਮ ਗੁਰਮਤਿ ਹਰ ਪਾਇਆ ਨਿਤ ਹਰ ਨਾਮੇ ਹਰ ਸਿਉ ਚਿਤ ਲਾਵੇ ਅੰਮ੍ਰਿਤ ਭਜਨ ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਅੰਮ੍ਰਿਤ ਨਾਮ ਜਿਤ ਸੈਲ ਨ ਲਾਗੇ ਗੁਰਮਤਿ ਨਾਮ ਜਪੇ ਲਿਵ ਲਾਵੇ ਨਾਮ ਪਦਾਰਥ ਜਿਨ ਹਰ ਨਹੀਂ ਪਾਇਆ ਸੋ ਭਾਗਹੀਨ ਮੂਏ ਮਰ ਜਾਵੇ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰੇ ਹਰ ਤਿਆਵੇ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮੁਖ ਬਖਸ਼ ਮਿਲਾਵੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਜਰੀ ਮਹੱਲਾ ਚੌਥਾ ਕਰ ਤੀਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਆ ਸਭਨਾ ਕੋਸਨ ਬੰਧ ਹਰ ਕਰ ਦੀਏ ਹਮਰਾ ਜੋੜ ਸਭ ਰਿਹੋ ਮੇਰੇ ਵੀਰ ਹਰ ਕਾ ਮੰਤਨ ਸਭ ਹਰ ਕੇ ਬਸ ਹੈ ਸਰੀਰ ਰਹੋ
ਭਗਤ ਜਿਨਾ ਕੋ ਸਰਦਾ ਆਪ ਹਰ ਲਾਈ ਵਿਚੇ ਗ੍ਰਿਸਤੋ ਦਾਸ ਰਹਾਏ ਜਬ ਅੰਤਰ ਪ੍ਰੀਤ ਹਰ ਸਿਉ ਬਣੇ ਆਈ ਤਬ ਜੋ ਕੁਛ ਕਰੋ ਸੋ ਮੇਰੇ ਹਰ ਪ੍ਰਭਾਈ ਜਿਤ ਕਾਰੇ ਕੰਮ ਹਮ ਹਰ ਲੀਏ ਜੋ ਹਮ ਕਰੋ ਸੋ ਆਪ ਕਰਾਏ ਜਿਨਕੀ ਭਗਤ ਮੇਰੇ ਪ੍ਰਭਾਈ ਤੇ ਜਨ ਨਾਨਕ ਰਾਮ ਨਾਮ ਦਿਵਲਾਈ। ਗੁਜਰੀ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕੋ ਓਹੰਕਾਰ ਸਤਿਗੁਰ ਪ੍ਰਸਾਦ ਕਾਹੇ ਰਹੇ ਮਨ ਚਿਤਵ ਉਦਮ ਜਾ ਆਹਰ ਹਰ ਜੀ ਉਪਰਿਆ ਸਹਿਲ ਪੱਥਰ ਮੈਂ ਜੰਤ ਉਪਾਏ ਤਾ ਘਰ ਜਿਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਖਾਸ ਹਰਿਆ ਰਹੋ ਜਨ ਪਿਤਾ ਲੋਕ ਸੁਤਵੰਤਾ ਕੋਈ ਨਾ ਕਿਸੀ ਧਰਿਆ ਸਿਰ ਸਿਰ ਜਿਵ ਸੰਭਾਹੀ ਠਾਕਰ ਕਾਹੇ ਮਨ ਪਾਉ ਘਰਿਆ ਊੜੇ ਊੜਾਵੇ ਸਹਿ ਕੁਸਾ ਤਿਸ ਪਾਛੇ ਵਚਰੇ ਛਰਿਆ ਤਿਨ ਕਵਣ ਉਨ ਕਵਣ ਖਲਾਵੇ ਕਵਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਦਾਨ ਦਾ ਸਤਿ ਸਦਾਨ ਠਾਕਰ ਕਲ ਤਲ ਤਰਿਆ ਜੇ ਨਾਨਕ ਬਲ ਬਲ ਸਦ ਭਲ ਜਾਈਐ।

ਕਿਰਿਆ ਚਾਰ ਕਰੇ ਖਟਕਰਮਾ ਇਕਰਾ ਤੇ ਸੰਸਾਰੀ ਅੰਤਰ ਮੈਲ ਨਾ ਉਤਰੇ ਹੋ ਮੈਂ ਬਿਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰੱਖ ਦੇ ਵੋ ਕਿਰਪਾ ਤਾਰੀ ਕੋਟ ਮਦੇ ਕੋ ਬਿਰਲਾ ਸੇਵ ਕੋ ਸਗਲੇ ਬਿਹਾਰੀ ਰਹਾਉ ਸਾਸ ਬੇ ਸਿਮਰਤ ਸਭ ਸੋ ਦੇ ਸਭ ਏਕਾ ਬਾਤ ਪੁਕਾਰੀ ਬਿਨ ਗੁਰ ਮੁਕਤਨ ਕਉ ਪਾਵੇ ਮਨ ਵੇਖੋ ਕਰ ਬੇਚਾਰੀ ਅੜਸਠ ਮਜਨ ਕਰ ਸਨਾਨਾ ਪਰਮ ਆਏ ਸਰਤਾਰੀ ਅਨਕ ਸੋਚ ਕਰ ਦਿਨ ਰਾਤੀ ਬਿਨ ਸਤਿਗੁਰ ਅੰਧਿਹਾਰੀ ਤਬ ਤਬ ਸਭ ਜੁਗਤਾਇਓ ਅਬ ਆਏ ਹਰ ਦੁਆਰੀ ਦੁਰਮਤ ਮਿਟਗੁਦ ਪ੍ਰਗਾਸੀ ਜਨ ਨਾਨਕ ਗੁਰਮੁਖ ਤਾਰੀ ਗੁਜਰੀ ਮਹੱਲਾ ਪੰਜਵਾਂ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਿਖ ਨ ਵਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ ਮਾਈ ਖਾਟ ਆਏ ਕਰਪੂਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੂਤਾ ਰਹੋ ਹਰ ਤਨ ਇਸ਼ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨ ਹਰ ਤਨ ਤੁਲਹਾ ਹਰ ਸੰਗ ਬੇੜੀ ਹਰ ਸੰਗ ਪ੍ਰਾਣ ਹਰ ਤਨ ਮੇਰੀ ਚਿੰਤ ਵਸਾਰੀ ਹਰ ਤਨ ਲਾਇਆ ਧੋਖਾ ਹਰ ਤਨ ਤੇ ਪੈ ਨਵਜਿਤ ਪਾਈ ਹਾਥ ਧਰਿਓ ਹਰ ਥੋਕਾ ਖਾਬੋ ਖਰਚੇ ਤੋਟ ਨਾ ਆਵੇ ਹਲਤ ਪਲਤ ਕੇ ਸੰਗੇ ਲਾਦ ਖਜਾਨ ਗੁਰੂ ਨਾਨਕ ਓਦੀਆ ਏਮਨ ਹਰ ਰੰਗ ਰੱਖੇ ਗੁਜਰੀ ਮਹੱਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਬਿਖਨਾ ਸਾਹਿਬ ਪਿਤਰੀ ਹੋਏ ਅਧਾਰ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨ ਪਾਰੋ ਪੂਤਾ ਮਾਤਾ ਕੀ ਆਸੀਸ ਨਿਮਿਖ ਨਾ ਵਿਸਰਿਓ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਰਹਾਓ ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀ ਤਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬੂ ਨਾ ਵਿਆਪੇ ਚਿੰਤਾ ਭਵਰ ਤੁਮਾਰਾ ਏ ਮਨ ਹੋ ਹਰ ਚਾਨਾ ਹੋ ਕੌਲਾ ਨਾਨਕ ਦਾ ਸੰਸੰਗ ਲਪਟਾਇਓ ਜੋ ਬੂੰਦੇ ਚਾਤਰਕ ਮੌਲਾ ਗੁਜਰੀ ਮਹੱਲਾ ਪੰਜਵਾਂ ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੇ ਜਾਤ ਖਿਨਮੇ ਥਾਪ ਥਾਪਣ ਹਰਾ ਆਪਣ ਹਾਥ ਮਤਾਤ ਸਿਆਣ ਪਕਾਹੂ ਕਾਮਨਾਯਾਤ ਜੋਵਨ ਰੂਪਿਓ ਠਾਕਰ ਮੇਰਾ ਹੋਏ ਰਹੀ ਉਹ ਬਾਤ ਰਹੋ ਦੇਸ ਘੁਮਾਵਨ ਧਨ ਜੋੜਨ ਕੀ ਮਨਸਾ ਵੀ ਜੇ ਨਿਕਸੇ ਸਾਸ ਲਸਕਰ ਨੇ ਵਿਖਵਾ ਸਭਤਾ ਵੀ ਜੰਪਰ ਉੱਠ ਸਦਾਸ ਹੋਏ ਨਨਮਨ ਹਟਕੀ ਦਿੜਤਾ ਆਪਸ ਕੋ ਜਾ ਨਾਥ ਜੋ ਅਨਿੰਦ ਨਿੰਦ ਕਰ ਛੋੜਿਆ ਸੋਈ ਫਿਰ ਫਿਰ ਖਾਤ ਸਹਿਤ ਸਵਾਏ ਭਾਇ ਕਿਰਪਾਲਾ ਜਿ ਜਨਮ ਕੀ ਘੱਟ ਹੀ ਫਾਸ ਕੋ ਨਾਨਕ ਗੁਰਪੂਰਾ ਭੇਟਿਆ ਪ੍ਰਵਾਨ ਗ੍ਰਿਸ਼ਤ ਉਦਾਸ ਗੁਜਰੀ ਮਹੱਲਾ ਪੰਜਵਾਂ ਨਾਮ ਨਿਧਾਨ ਜਿਨ ਜਨ ਜਪਿਆ ਤਿਨਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਿਖਮ ਮਮਤਾ ਇਹ ਵਿਆਹ ਤੇ ਹਾਟੇ ਹਰ ਜਾ ਸਤਸੰਗਤ ਮਿਲ ਗਾਇਓ ਗੁਰਪ੍ਰਸਾਦ ਈਮਨ ਪਿਓ ਨਿਰਮਲ ਸਰਬ ਸੁਖਾਸ ਕੁਪਾਇਓ ਰਹਾਓ ਜੋਖ ਚਕੀਓ ਸੋਈ ਪਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਸਮਾਨੇ ਜੋਗ ਜੁਗਤ ਨਿਸ਼ਾਨੀ ਪੂਰਨ ਪੂਰ ਹੋ ਸਰਬ ਥਾਈ ਆਨ ਕਥੂ ਜਾਤਾ ਕਟਕਟੇ ਅੰਤਰ ਸਭ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਾਈ ਕਿਰਪਾਲ ਦਿਆਲ ਗੋਪਾਲਾ ਤਾ ਨਿਰਭੈ ਕਰ ਆਇਆ ਕਲ ਕਰੇ ਛਮਟੇ ਖਨ ਪੀਤਰ ਨਾਨਕ ਸੈਰ ਸਮਾਇਆ ਗੁਜਰੀ ਮਹੱਲਾ ਪੰਜਵਾਂ ਜਿਸ ਮਾਨ ਪੈ ਕਰੋ ਬੇਨੰਤੀ ਸੋਏ ਆਪਣੇ ਦੁੱਖ ਪਾਇਆ ਪਾਰ ਬ੍ਰਹਮ ਜਿਨ ਹਿਰਦੇ ਰਾਹ ਦਿਆ ਤਿਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਪ੍ਰਥਾ ਦੁੱਖ ਕਾਟੇ ਪ੍ਰਭ ਤਜ ਸੇਵ ਸੇ ਕੋਈ ਹੈ ਤਨ ਮਹਤ ਜਸ ਕਾਟੇ ਰਹੋ ਮਾ ਕੇਸਰ ਮੰਦ ਸੈਨ ਸਾ ਕਿਥੀ ਕਾਮ ਨ ਆਇਆ ਹਰ ਕਾ ਦਾਸ ਨੀਚ ਕੁਲ ਊਚਾ ਤੇ ਸੰਗ ਮਨ ਵੰਚਿਤ ਫਲ ਪਾਇਆ ਲਾ ਕੋਟ ਬਿਖਿਆ ਕੇ ਬੰਜਨ ਤੈ ਮੈਂ ਤ੍ਰਿਸ਼ਨ ਬੂਜੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਗੋਚਰ ਸੂਜੀ ਫਿਰਤ ਫਿਰਤ ਤੁਮਰੇ ਦੁਆਰ ਆਇਆ ਪੈ ਪੰਜਨ ਹਰ ਰਾਇਆ ਸਾਧਕੇ ਚਰਨ ਧੂਰ ਜਨ ਬਾਛੇ ਸੁਖ ਨਾਨਕ ਇਹੋ ਪਾਇਆ ਗੁਜਰੀ ਮਹੱਲਾ ਪੰਜਵਾਂ ਪੰਚ ਪਦਾ ਕਰ ਦੂਜਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਪ੍ਰਥਮੇ ਗਰਭ ਮਾਤਾ ਕੇ ਵਾਸਾ ਊਹਾਂ ਛੋੜ ਧਰਨ ਮੈਂ ਆਇਆ ਚਿੱਤਰਸਾਲ ਸੁੰਦਰ ਬਾਗ ਮੰਦਰ ਸੰਗਨ ਕਛੂ ਜਾਇਆ ਅਵਰ ਸਭ ਮਿਥਿਆ ਲੋਭ ਲਭੀ ਗੁਰਪੂਰੇ ਦੀਓ ਹਰਨਾਮਾ ਜੀ ਕੋ ਐਸਾ ਭਗਤ ਫਰੀ ਰਹੋ ਇਸ਼ਟ ਮੀਟ ਬੰਦਪ ਸੁਤ ਪਾਏ ਸੰਗ ਬਨਤਾ ਹਰ ਹਸਿਆ ਜਬ ਅੰਤੀ ਅਵਸਰ ਆਏ ਬਨੇ ਹੋਇਆ ਉਨ ਪੇਖਤ ਕਾਲ ਗਰਸਿਆ ਕਰ ਕਰ ਅਨਰਥ ਬਿਹਾ ਜੀ ਸੰਪੇ ਸੋਨਾ ਰੂਪੀ ਦਾਮਾ ਪਹਾੜੀ ਕੋ ਉਹ ਪਹਾੜਾ ਮਿਲਿਆ ਹੋਰ ਸਗਲ ਭਿਓ ਬੇਰਾਨਾ ਹੈਬਰ ਗਬਰ ਰਥਨ ਸਭਾਏ ਗੁਰ ਕਰਕੀ ਨਹੀਂ ਮੇਰੀ ਜਾਮੀ ਤੇ ਉਹ ਲਾਂਬੀ ਤਾਏ ਚਲੇ ਨਹੀਂ ਇੱਕ ਪੈਰੇ ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟੁੰਬ ਸਹਾਈ ਨਾ ਸੰਪਤ ਗੁਰੂ ਨਾਨਕ ਕੋ ਦੀ ਉਹ ਮਰੇ ਨਾ ਆਵੇ ਜਾਈ ਗੁਜਰੀ ਮਹੱਲਾ ਪੰਜਵਾਂ ਤੇ ਪਦੇ ਕਰ ਦੂਜਾ ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ
ਦੁੱਖ ਬਿਨ ਸੇ ਸਭ ਕੀਆ ਨਿਵਾਸਾ ਤਿਸ਼ਨਾ ਜਲਨ ਬੁਝਾਈ ਨਾਮ ਦਨ ਸਤਿਗੁਰੂ ਦੜਾਇਆ ਬਿਨ ਸਨਾ ਆਵੇ ਜਾਈ ਹਰ ਜਬ ਮਾਇਆ ਬੰਧਨ ਟੂਟੇ ਭੈ ਕਿਰਪਾਲ ਦਿਆਰ ਪ੍ਰਭ ਮੇਰੇ ਸਾਧ ਸੰਗ ਮਿਲ ਛੂਟੇ ਰਹੋ ਅੱਠ ਪੈਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਾਤਾ ਹਰ ਕ ਸੁਖ ਦੋਹ ਮੈਂ ਨਿਰਾਲਾ ਕਰਨੇ ਹਾਰ ਪਛਾਤਾ ਜਿਸਕਾ ਸਾ ਤਿੰਨ ਹੀ ਰੱਖ ਲਈ ਆ ਸਗਲ ਜੁਗਤ ਬਣਿਆਈ ਕਹੋ ਨਾਨੂ ਪ੍ਰਪੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਗੁਜਰੀ ਮਹੱਲਾ ਪੰਜਵਾਂ ਦੋਪ ਦੇ ਕਰ ਦੂਜਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਪਤਤ ਪਵਿੱਤਰ ਰੱਡੀਏ ਕਰ ਆਪਣੇ ਗੁਰ ਸੰਗਤ ਕਰ ਧਨ ਸਕਾਰੋ ਵਰਨ ਜਾਤ ਕੋ ਪੁੱਛੇ ਨਾਹੀ ਪਾਛੇ ਚਰਨ ਰੁਆਰੋ ਠਾਕਰ ਐਸੋ ਨਾਮ ਤਮਾਰੋ ਸਗਲ ਇਸ਼ਟ ਕੋ ਧਣੀ ਕਹੀ ਜੇ ਜੰਗਣ ਕੋ ਅੰਗ ਨਰਾਰੋ ਰਹਾਓ ਸਾਧ ਸਿੰਘ ਨਾਨਕ ਸਾਧ ਸਿੰਘ ਨਾਨਕ ਬੁੱਧ ਪਾਈ ਹਰ ਕੀਰਤਨ ਅੰਦਾਰੋ ਨਾਮ ਦਿਓ ਤਰਲੋ ਕਬੀਰ ਦਾਸਰੋ ਮੁਕਤ ਭਇਓ ਚਮਿਆਰੋ ਗੁਜਰੀ ਮਹੱਲਾ ਪੰਜਵਾਂ ਹੈ ਨਾ ਹੀ ਕੋਈ ਪੂਜਣ ਹਾਰੋ ਜਾਣੇ ਕਵਨ ਪਤਾ ਸਿਵ ਬਰੰਚ ਔਰ ਸਗਲ ਮੁਨ ਜਨ ਗਹਿਨ ਸਾਕੇ ਗਾਤਾ ਪ੍ਰਭ ਕੀ ਅਮ ਅਗਾਧ ਕਥਾ ਸੁਣੀਏ ਅਵਰ ਅਵਰ ਬਿਦ ਬੁਝੀਏ ਬਕਨ ਕਥਨ ਕਰਾ ਤਾਰਾਓ ਆਪੇ ਭਗਤ ਆਏ ਆਪ ਸਵਾਮੀ ਆਪਣ ਸੰਗ ਰਤਾ ਨਾਨਕ ਸੋਪਰ ਰੂ ਰਿਹਾ ਪੇਖਿਓ ਜਤਰ ਕਥਾ ਗੁਜਰੀ ਮਹੱਲਾ ਪੰਜਵਾਂ ਮਤਾ ਮਸੂਰਤ ਅਵਰ ਧਿਆਨ ਜਨ ਕੋ ਕੁਛ ਨ ਆਇਓ ਜੈ ਜੈ ਅਵਸਰ ਔ ਬਨਿਓ ਤਾਂ ਹਰ ਧਿਆਇਓ ਪਰ ਕੋ ਭਗਤ ਪਛਲ ਬਰਦਾਇਓ ਕਰੇ ਪ੍ਰਤਪਾਲ ਬਾਰ ਅੱਕੀ ਨੈ ਜਨ ਕੋ ਲਾਡ ਲੜਾਇਓ ਰਹੋ ਜਪ ਤਪ ਸੰਜਮ ਕਰਮ ਤਮ ਹਰ ਕੀਰਤਨ ਜਨ ਗਾਇਓ ਸਨ ਪਰਿਓ ਨਾਨਕ ਠਾਰ ਕੀ ਅਭੈਦਾਨ ਸੁਖ ਪਾਇਓ ਗੁਜਰੀ ਮਹੱਲਾ ਪੰਜਵਾਂ ਦਿਨ ਰਾਤੀ ਯਾਰਾ ਦੋ ਪਿਆਰੇ ਨੁਖ ਨ ਕੀਜੇ ਟੀਲਾ ਸੰਤ ਸੇਵਾ ਕਰ ਭਾਵਨੀ ਲਾਈਏ ਤਿਆਗ ਮਾਨ ਹਠੀਲਾ ਮੋਹਣ ਪਾਨ ਮਾਲ ਰੰਗੀਲਾ ਬਸਰੇ ਉਹੀ ਰੇ ਕੇ ਸੰਗੇ ਪੇਖ ਮੋਇਓ ਮਾਨ ਲੀਲਾ ਰਹੋ ਜੇ ਸਿਮਰਤ ਮਨ ਹੋ ਤਾਂ ਨੰਦਰਾ ਉਤੇ ਮਨੋ ਜੰਗੀਲਾ ਮਿਲਵੇ ਕੀ ਮੈਂ ਬਰ ਨ ਸਾਕੋ ਨਾਨਕ ਪਰੇ ਪਰੀਲਾ ਗੁਜਰੀ ਮਹੱਲਾ ਪੰਜਵਾਂ ਮਨ ਜੋਗੀ ਸ਼ਾਸਤਰ ਕਹਾਵਤ ਸਭ ਕੀ ਨੇ ਬਸ ਆਪਣੇ ਹੀ ਤੀਨ ਦੇਵ ਔਰ ਕੋੜ ਤੇ ਤੇ ਤਿੰਨ ਕੀ ਹੈਰਤ ਕਛੂ ਨ ਰਹੀ ਬਲਵੰਤ ਬਿਆਪ ਰਵੀ ਸਭ ਮਹੀ ਅਵਨਾ ਜਾਨ ਸਕੋ ਮਰਮਾ ਗੁਰ ਕਿਰਪਾ ਤੇ ਲਹੀ ਰਹੋ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਰਨ ਲਪਟ ਹੀ ਕਹੋ ਨਾਨ ਸੰਤੇ ਭਾਗੀ ਹੋਰ ਚੇਰੀ ਚਰਨ ਗਈ ਗੁਜਰੀ ਮਹੱਲਾ ਪੰਜਵਾਂ ਦੋ ਘਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਠਾਕਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ।

ਗੁਜਰੀ ਮਹੱਲਾ ਪੰਜਵਾਂ ਮਾਤ ਪਿਤਾ ਭਾਈ ਸਤਬੰਧਵ ਨਿਨਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨ ਚੱਲੇ ਭੋਰਾ ਠਾਕੁਰ ਤੁਧ ਬਿਨ ਆਏ ਨ ਮੋਰਾ ਮੋਹ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਇਓ ਤੁਮਰਾ ਧੋਰਾ ਰਹਾਓ ਬਲ ਬਲ ਬਲ ਬਲ ਚਰਨ ਤੁਮਾਰੇ ਈਹਾਂ ਹੁਆ ਤੁਮਾਰੋ ਜੋਰਾ ਸਾਧ ਸੰਗ ਨਾਨਕ ਹਰ ਦਰਸ ਪਾਇਓ ਪਿੰਸਿਓ ਸਗਲ ਨ ਹੋਰਾ ਗੁਜਰੀ ਮਹੱਲਾ ਪੰਜਵਾਂ ਆਲ ਜਾਲ ਭਰਮ ਮੋਤ ਜਾਵੇ ਪ੍ਰਭ ਸੇ ਧੀ ਰੰਗ ਲਾਈ ਮਨ ਕਿਉ ਇਹ ਉਪਦੇਸ਼ ਜੜਾਵੇ ਸਹਿਜ ਸਹਿਜ ਗੁਣ ਗਾਈ ਸਾਜਨ ਐਸੋ ਸੰਤ ਸਹਾਈ ਜਿਸ ਭੇਟੇ ਤੂਟੇ ਮਾਇਆ ਬੰਦ ਬਿਸਰਨਕ ਬਹੂ ਜਾਈ ਰਹੋ ਕਤ ਕਤ ਅਨਕ ਬੋਪਾਂ ਤੀ ਨੀਕੀ ਏ ਠਹਿਰਾਈ ਮਿਰ ਸਾਧੂ ਹਰ ਜਸ ਗਾਵੇ ਨਾਨਕ ਭਵਜਰ ਪਾਰ ਤਰਾਈ ਗੁਜਰੀ ਮਹੱਲਾ ਪੰਜਵਾਂ ਖਿਨ ਮੈਂ ਥਾਪ ਥਾਪ ਨਾਰਾ ਕੀਮਤ ਜਾਏ ਨ ਕਰੀ ਰਾਜਾ ਰੰਗ ਕਰੇ ਖਿਨ ਪੀਤਰ ਨੀ ਚੋ ਜੋਤ ਧਰੀ ਤੇ ਆਈਏ ਆਪਣੋ ਸਦਾ ਹਰੀ ਸੋਚਣ ਦੇ ਸਾਦਾ ਕਾ ਕਿਹਾ ਕਰੀਏ ਜਾ ਮਹਿ ਏਕ ਕਰੀ ਰਹੋ ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਤੁਮਾਰੇ ਪਰੀ ਜੇਤੇ ਆਨੇ ਬਾਰਕ ਨਾਨਕ ਹਮ ਤੁਮਰਾ ਕੋ ਧਾਰ ਕਰੀ ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀ ਆ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਰਿਤ ਮਾਹੇ ਸਮਾਏ ਤੈ ਭਰਮਾ ਦੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਨਾਹੀ ਕਰ ਕਿਰਪਾ ਸਰ ਪ੍ਰਤਪਾਲਕ ਪ੍ਰਮੁੱਖ

ਪੰਜਮ ਕਰ ਕਿਰਪਾ ਦਰਸ ਦੀਜੇ ਜਸ ਗਾਵੋ ਨਿਸ ਘਰ ਭੋਰ ਕੇਸ ਸੰਗ ਦਾਸ ਪਗ ਚਾਰੋ ਇਹੋ ਮਨੋਰਥ ਮੋਰ ਠਾਕੁਰ ਤੁਦ ਬਿਨ ਬੀ ਆਨਾ ਹੋਰ ਚਿਤ ਚਿਤ ਵੋ ਹਰ ਰਸ ਨਾਰਾਦੋ ਨਮਿਖ ਤੁਮਰੀ ਔਰ ਰਾਓ ਦਿਆਲ ਪੁਰਖ ਸਰਬ ਕੇ ਠਾਕਰ ਬਿਨੋ ਕਰੋ ਕਰ ਜੋੜ ਨਾਮ ਜਪੇ ਨਾਨਕ ਦਾਸ ਤੁਮਰੋ ਉਦਰਸ ਆਖੀ ਫੋਰ ਗੁਜਰੀ ਮਹੱਲਾ ਪੰਜਵਾਂ ਬ੍ਰਹਮ ਲੋਕ ਔਰ ਰੁਦਰ ਲੋਕ ਆਈ ਇੰਦਰ ਲੋਕ ਤੇ ਤਾਏ ਸਾ ਸੰਗਤ ਕੋ ਜੋ ਨਾ ਸਾਕੇ ਮਲ ਮਲ ਧੋਵੋ ਪਾਏ ਆਮੋ ਆਏ ਪਰੇ ਓਸਰ ਨਾਏ ਕੁਝ ਪਾਪ ਕੋ ਬਹੁਤ ਪਰਜਾਰੇ ਮੋ ਕੋ ਸਤਗਤ ਦਿਓ ਹੈ ਬਾਤ ਆਏ ਰਹਾਉ ਸਿਵ ਸਾਧੇ ਕਰ ਜਾ ਕੇ ਨਰ ਨਰ ਨਹੀਂ ਕੰਠ ਉਰ ਜਾਏ ਜਨ ਨਾਨਕ ਅੰਗ ਕੀਆ ਪ੍ਰਭ ਕਰਦੇ ਜਾ ਕੇ ਕੋਟ ਅਸੀ ਦਾਸ ਆਏ ਗੁਜਰੀ ਮਹੱਲਾ ਪੰਜਵਾਂ ਅਪ ਜਸ ਮਿਟੇ ਹੋਵੇ ਜਗ ਕੀਰਤ ਦਰਗੈ ਬੈਸਣ ਪਾਈ ਐ ਜਮਕੀ ਦਰਾਸ ਨਾਮ ਹੋਏ ਖਿਨ ਮੈਂ ਸੁਖ ਆਨੰਦ ਸੇਤੀ ਕਰ ਜਾਈ ਐ ਜਾਤੇ ਘਾਲ ਨ ਵਿਰਥੀ ਜਾਈਏ ਆਠ ਪੈਰ ਸਿਮਰੋ ਪ੍ਰਭ ਨਾਨਾ ਮੰਤਨ ਸਦਾ ਧਿਆਈਏ ਰਹੋ ਮੋਹ ਸਰਨ ਦੀਨ ਦੁਖ ਪੰਜਨ ਦੂ ਦੇ ਸੋਈ ਪ੍ਰਭ ਪਾਈਏ ਚਰਨ ਕਮਲ ਨਾਨਕ ਰੰਗ ਰਾਤੇ ਹਰਦਾਸਾ ਪੈ ਜਿ ਰਖਾਈ ਐ ਗੁਜਰੀ ਮਹੱਲਾ ਪੰਜਵਾਂ ਬੇਸ਼ੰਬਰ ਜੀ ਅਨਕੋ ਦਾਤਾ ਭਗਤ ਭਰੇ ਭੰਡਾਰ ਜਨਕੀ ਸੇਵਾ ਨਿਫਲ ਨਾ ਹੋਵਤ ਖਿਨ ਮੈਂ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗਰਾਚ ਸਗਲ ਜੀ ਜਾ ਕੋ ਆਰਾ ਦੇ ਤਾਹੂੰ ਕੋ ਤੁਜਾਚ ਰਾਓ ਨਾਨਕ ਸਰਨ ਤੁਮਾਰੀ ਕਰਤੇ ਤੂੰ ਪ੍ਰਾਣ ਉਧਾਰ ਹੋਏ ਸਹਾਈ ਜਿਸ ਤੂੰ ਰਾਖੇ ਤਿਸ

ਦੇਖਾਂ ਕਰਨ ਕਰਨ ਸਮਰਥ ਸ੍ਰੀ ਦਰਨ ਸੰਤਾ ਕੀ ਗਹੀ ਮੁਕਤ ਜੁਗਤ ਰਵਾਰ ਸਾਧੂ ਨਾਨਕ ਹਰ ਨਿਧ ਲਹੀ ਗੁਜਰੀ ਮਹਲਾ ਪੰਜਵਾਂ ਕਰ ਚੌਥਾ ਚੌਪ ਦੇ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ ਛਾੜ ਸਗਲ ਸਿਆਣ।

Father ਆਓ ਮਾਤ ਪਿਤਾ ਸਤਪੀ ਤੂੰ ਭਾਈ ਤੁਸ ਬਿਨ ਨਾਹੀ ਕੋਏ ਈ ਤੂਤ ਜੀ ਨਾਲ ਸੰਗੀ ਸਰਬ ਰਵੇ ਆਸੋਏ ਕੋਟ ਜਤਨ ਉਪਾਏ ਮਿਥਿਆ ਕੁਛ ਨਾ ਵੇ ਕਾਮ ਸਰਨ ਸਾਧੂ ਨਿਰਮਲਾ ਗਤ

ਸਾਧ ਸੰਗ ਉਧਾਰ ਇਹ ਮਨ ਆਠ ਪੈਰ ਅਰਾਧ ਕਾਮ ਕ੍ਰੋਧ ਅਹੰਕਾਰ ਬਿਨਸੇ ਮਿਟੇ ਸਗਲ ਉਪਾਧ ਅਟਲ ਅਛੇਦ ਅਭੇਦ ਸਵਾਮੀ ਸਰਨਤਾ ਕਹਿ ਆਓ ਚਰਨ ਕਮਲ ਅਰਾਧ ਹਿਰਦੇ ਏਕ ਸਿਉ ਲਿਵ ਲਾਓ ਪ੍ਰਾਰ ਬ੍ਰਹਮ ਪ੍ਰਭ ਦਿਆ ਤਾਰੀ ਬਖਸ਼ ਦੀਨੇ ਆਪ ਸਰਬ ਸੁਖਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਗੁਜਰੀ ਮਹੱਲਾ ਪੰਜਮ ਗੁਰਪ੍ਰਸਾਦੀ ਪ੍ਰਭ ਤਿਆਇਆ ਕਈ ਸੰਕਾ ਤੂਟ ਦੁੱਖ ਹਨੇਰਾ ਭੈ ਬਨਾਸੇ ਪਾਪ ਗਏ ਨਾ ਖੂਟ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਤਿਆਏ ਮਹਾ ਨਿਰਮਲ ਰੀਤ ਰਹੋ ਜਾਪ ਤਾਪ ਅਨਕ ਕਰਨੀ ਸਫਲ ਸਿਮਰਤ ਨਾਮ ਕਰੂ ਅਨੁਗ੍ਰਹ ਆਪ ਆਖੇ ਭਏ ਪੂਰਨ ਕਾਮ ਸਾ ਸਾ ਸਨਾ ਬਿਸਰੈ ਕਬੂ ਬ੍ਰਹਮ ਪਰਬ ਸਮਰੱਥ ਗੁਣ ਅਨਕ ਰਸਨਾ ਕਿਆਪ ਖਾਨੇ ਗੰਤ ਸਦਾ ਆਕਥ ਦੀਨ ਦਰ ਨਿਵ ਦਰਦ ਨਿਵਾਰ ਤਰਨ ਦਿਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਦੜ ਨਾਨਕ ਹਰ ਹਰ ਸਰਨ ਗੁਜਰੀ ਮਹੱਲਾ ਪੰਜਵਾ ਅਹੰਬਿਤ ਵੋ ਸਗਨ ਮਾਇਆ ਮਹਾਂਧੀਰਗ ਰੋਗ ਹਰ ਨਾਮ ਔਖਦ ਗੁਰਨਾਮ ਦੀਨੋ ਕਰਨ ਕਾਰਨ ਯੋਗ ਮੰਤਨ ਵਾਛੀਏ ਜਨ ਧੂਰ ਕੋਟ ਜਨਮ ਕਿਲਹੇ

ਪਵਣ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੋ ਨੀ ਭਵਣ ਮਿੱਤਰ ਪੁੱਤਰ ਕਲੱਤਰ ਸਰਿਤ ਤੀਨ ਤਾਪ ਚਲ ਅੰਤ ਜਮ ਰਾਮ ਨਾਮਾ ਦੁਖ ਨਿਵਾਰੇ ਮੇਰੇ ਹਰ ਜਨ ਸੰਤ ਸਰਬ ਵਿਦ ਭਰਮ ਤੇ ਪੁਕਾਰੇ ਕਦੀ ਨਾਹੀ ਛੋਟ ਹਰ ਚਰਨ ਸਰਨ ਅਪਾਰ ਪ੍ਰਭ ਕੇ

ਦੂਸਰੀ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਚੋਰ ਵਸੀਲੇ ਬਰਜਤ ਚੋਰੀ ਤਾਵੇ ਤ੍ਰੈ ਦਿਸ ਮਾਲ ਰੱਖੇ ਜੋ ਨਾਨਕ ਮੋਖ ਮੁਕਤ ਸੋ ਪਾਵੇ ਚੇਤੋ ਵਾਸ ਦੇ ਓ ਬਨਵਾਲੀ ਰਾਮ ਹਿਰਦੇ ਜੰਪਾਲੀ ਰਹੋ ਉਰਦ ਮੂਲ ਸਿਰ ਸਾਖਾ ਤਲਾਹ ਚਾਰ ਵੇਦ ਜਿਤ ਲਾਗੇ ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਨਿਭ ਜਾਗੇ ਪਾਰ ਜਤ ਕਰੇ ਆਗਨ ਮੇਰੇ ਪੋਹ ਪਤਰ ਤਨ ਡਾਲਾ ਸਰਬ ਜੋਤ ਨਿਰੰਜਨ ਸਭੂ ਛੋੜ।

ਜਾਲਾ ਮਨ ਵਿਚਾਰੇ ਕਰਿਵ ਲਾਗੀ ਪੁਨਰਪ ਜਨਮ ਨ ਕਾਲਾ ਸੋ ਗੁਰੂ ਜੋ ਸਿੱਖ ਕਥੀਲੇ ਸੋ ਵੈਦ ਜਾਣੇ ਰੋਗੀ ਤਿਸ ਕਾਰਨ ਕੰਮ ਨਾ ਧੰਦਾ ਨਾਹੀ ਧੰਦੇ ਗਿਰ ਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜੀਰੇ ਲੋ ਮੋਹ ਤਿਸ ਮਾਇਆ ਮਨ ਤਤ ਅਵਗਤ ਤੇ ਆਇਆ ਗੁਰਪ੍ਰਸਾਦੀ ਪਾਇਆ ਗਿਆਨ ਧਿਆਨ ਸਬਦਾਤ ਕਥੀਲੇ ਸੰਤ ਸਵਦੂਤਾ ਬ੍ਰਹਮ ਕਮਲ ਮਸਤਾਸਰ ਸਾਧਨ ਜਾਗਤ ਨਾਹੀ ਸੂਤਾ ਮਹਾਂ ਗਬੀਰ ਪੱਤਰ ਪਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਰੇਨ ਗਰਭਸਤ ਸਤਜ ਅੰਮ੍ਰਿਤ ਪੀ ਆਇਆ ਗੁਜਰੀ ਮਹੱਲਾ ਪਹਿਲਾ ਕਵਣ ਕਵਣ ਜਾਚੈ

ਨਿਤ ਕਰੀ ਇਹ ਮਨ ਨਾ ਚਾਈ, ਗੁਰ ਪ੍ਰਸਾਦੀ ਆਪ ਗਵਾਈ, ਚਿੱਥਾ ਰਾਖੇ ਸੋ ਮੁਕਤ ਹੋਵੇ, ਸੋ ਇੱਛੀ ਸੋਈ ਫਲ ਪਾਈ। ਨਾਚਰੇ ਮਨ ਗੁਰ ਕੇ ਆਗੇ, ਗੁਰ ਕੇ ਪਾਣੇ ਨਾ ਚੰਦ ਸੁਖਾਵੇ, ਅੰਤੇ ਜੰਪੋ ਪਾਗੇ ਰਹੋ। ਆਪਨ ਜਾਏ ਸੋ ਭਗਤ ਕਹੀਏ, ਆਪਣਾ ਪਿਆਰ ਆਪੇ ਲਾਏ, ਆਪੇ ਗਾਵੇ ਆਪ ਸੁਣਾਵੇ, ਇਹ ਮਨ ਅੰਦੇ ਕੋ ਮਾਰਗ ਪਾਏ। ਅੰਦਰ ਨਾਚੇ ਸਕਤਨ ਵਾਰੇ, ਸਿਵਕਰਨੀ ਦਿਨਾ ਹੋਈ, ਸਕਤੀ ਕਰ ਜਗਤ ਸੂਤਾ ਨਾਚੇ, ਟਾਪੇ ਉਬਰੋ ਗਾਵੇ ਮਨਮੁਖ ਭਗਤ ਨਾ ਹੋਈ। ਸੁਰਨਰ ਬਿਰਤ ਬਨ ਕਰਮੀ ਨਾਚੇ, ਮੁੰਜਨ ਗਿਆਨ ਵਿਚਾਰੀ, ਸੇ ਸਾਧਕ ਲਿਵ ਲਾਗੀ ਨਾਚੇ, ਜਿਨ ਗੁਰਮੁਖ ਬੁੱਧ ਪਿਆਰੀ। ਖੰਡ ਬ੍ਰਹਮੰਡ ਤ੍ਰੈਗੁਣ ਨਾਚੇ, ਜਿਨ ਲਾਗੀ ਹਰ ਲਿਪ ਤੁਮਾਰੀ, ਜੀ ਜੰਤ ਸਵੇ ਹੀ ਨਾਚੇ, ਨਾਚੈ ਖਾਣੀ ਚਾਰੀ। ਜੋਤ ਦਭਾਵੇ ਸਹੀ ਨਾਚੇ, ਜਿਨ ਗੁਰਮੁਖ ਸ਼ਬਦ ਲਿਵ ਲਾਏ, ਸੇ ਭਗਤ ਸੇ ਤਤ ਗਿਆਨੀ, ਜਿਨ ਕੋ ਹੁਕਮ ਮਨਾਏ। ਇਹਾ ਭਗਤ ਸੱਚੇ ਸੋ ਲਾਗੇ, ਬਿਨ ਸੇਵਾ ਭਗਤ ਨਾ ਹੋਈ, ਜੀਵਤ ਮਰੇ ਤਾਂ ਸ਼ਬਦ ਵਿਚਾਰੇ, ਤਾਂ ਸੱਚ ਪਾਵੇ ਕੋਈ। ਮਾਇਆ ਕੇ ਅਰਥ ਬਹੁਤ ਲੋਕ ਨਾਚੇ, ਕੋ ਬਿਰਲਾ ਤਤ ਵਿਚਾਰੀ, ਗੁਰਪ੍ਰਸਾਦੀ ਸੋਈ ਜਨ ਪੈ, ਜਿਨ ਕੋ ਕਿਰਪਾ ਤੁਮਾਰੀ। ਇਕਦਮ ਸਾਚਾ ਬੀਸਰੇ, ਸਾ ਬੇਲਾ ਬਿਰਥਾ ਜਾਏ, ਸਾਹਸਾ ਸਦਾ ਸਮਾਰੀਏ ਆਪੇ।

ਗੁਜਰੀ ਮਹੱਲਾ ਚੌਥਾ ਕਰ ਦੂਜਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਹਰਬਨ ਜੀਏ ਨਾਰਾਇਣ ਸਕਿਓ ਜੋ ਬਾਲਕ ਹੀਰ ਅਧਾਰੀ ਗਮ ਗੋਚਰ ਪ੍ਰਭ ਗੁਰਮੁਖ ਪਾਈਏ ਆਪਣੇ ਸਤਿਗੁਰ ਕੈ ਬਲਿਹਾਰੀ ਮਨ ਰੇ ਹਰ ਕੀਰਤ ਤਾਰੀ ਗੁਰਮੁਖ ਨਾਮਤ ਜਲ ਪਾਈਏ ਜਿਨ ਕਿਉ ਕਿਰਪਾ ਤੋ ਮਹਾਰੀ ਰਾਓ ਸਨਕ ਸਨੰਦ ਨਾਰਦ ਮੁੰਜਨ ਅੰਦਨ ਜਪਤ ਰਹੇ ਬਿਨਵਾਰੀ ਸਰਨਾਗਤ ਪ੍ਰਹਲਾਦ

ਭਗਤ ਜਨਾ ਕੀ ਉੱਤਮ ਬਾਣੀ ਗਾਵੈ ਕਥ ਕਥਾ ਨਿਤਿਆਰੀ ਸਫਲ ਜਨਮ ਪੇ ਆਤਨ ਕੇਰਾ ਆਪ ਸਰੇ ਖੁਲ ਸਾਰੀ ਮਨਮੁਖ ਦੁਬਧਾ ਦੁਰਮਤ ਵਿਆਪੇ ਜਿਨੇ ਅੰਤਰ ਮਹੋ ਗਵਾਰੀ ਸੰਤ ਜਨਾ ਕੀ ਕਥਾ ਨਾ ਪਾਵੇ ਉਹ ਡੂਬੇ ਸੁਣ ਪਰਵਾਰੀ ਨਿੰਦਕ ਨਿੰਦਾ ਕਰ ਮਲ ਧੋਵੇ ਉਹ ਮਲਪਕ ਮਾਇਆ ਤਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰ ਬਾਰ ਨਾ ਪਾਰੀ ਇਹੋ ਪਰਪੰਚ ਖੇਲ ਘੀਆ ਸਭ ਕਰਤੇ ਹਰ ਕਰਤੇ ਸਭ ਕਲਤਾਰੀ ਹਰ ਏਕੋ ਸੂਦ ਵਰਤੇ ਜੁਕੇ ਅੰਤਰ ਸੂਦ ਖਿੰਚੇ ਏਕੰਕਾਰੀ ਰਸਨ ਰਸਨ ਦਸ ਗਾਵੇ ਹਰ ਗੁਣ ਰਸਨਾ ਹਰ ਦਸ ਤਾਰੀ ਨਾਨਕ ਹਰ ਬਿਨੇ ਵਰਨਾ ਮਾਂਗੋ ਹਰ ਰਸ ਪੀਤ ਪਿਆਰੀ ਗੁਜਰੀ ਮਹਲਾ ਪੰਜਵਾਂ ਕਰ ਦੂਜਾ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ ਰਾਜਨ ਮੈਂ ਤੂੰ ਰਾਜਾ ਕਹੀਏ ਭੂਮਨ ਮੈਂ ਭੂਮਾ ਠਾਕੁਰ ਮੈਂ ਠੁਕਰਾਈ ਤੇਰੀ ਕੋਮਨ ਸਿਰ ਕੋਮਾਰ ਪਿਤਾ ਹਮਾਰੋ ਵਡੋ ਧਨੀ ਅਗਮਾ ਉਸਤਿਤ ਕਵਨ ਕਰੀ ਜੇ ਕਰਤੇ ਵੇ ਪੇਖ ਰਹੇ ਵੇ ਸਮਾ ਰਹਾਓ ਸੁਖੀਅਨ ਮੇ ਸੁਖੀਆ ਤੂੰ ਕਹੀਏ ਦਾਤਨ ਸਿਰ ਦਾਤਾ ਤੇਜਨ ਮੇ ਤੇਜਵੰਸੀ ਕਹੀਏ ਅਸੀਅਨ ਮੇ ਰਾਤਾ ਸੂਰਨ ਮੈਂ ਸੂਰਾ ਤੂੰ ਕਹੀਏ ਭੋਗਨ ਮੈਂ ਭੋਗੀ ਗਰਸਤਨ ਮੈਂ ਤੂੰ ਵਡੋ ਗਰਸਤੀ ਜੋਗਨ ਮੈਂ ਜੋਗੀ

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪ੍ਰਭ ਦਾਤੋ ਦਾ ਤਾਰ ਪਰਿਓ ਜਾਚਕ ਇੱਕ ਸ਼ਰਨਾ, ਆਈ ਮੇ ਬੈਗਰ ਐਂਡ ਸੀਕ ਦ ਸੈਂਚੂਰੀ ਆਫ ਵਾਹਿਗੁਰੂ ਜੀ, ਦ ਗਿਵਰ ਆਫ ਆਲ ਗਿਫਟਸ। ਮਿਲੈ ਦਾਨ ਸੰਤ ਰੇਨ, ਜਿਹੇ ਲਗ ਭਵ ਜਲ ਤਰਨਾ, ਆਈ ਐਮ ਦ ਡਸਟ ਆਫ ਦ ਹੋਲੀ ਬਿਲਵਡ ਸੇਂਟਸ, ਐਂਡ ਗ੍ਰਾਸਪਿੰਗ ਦੇਅਰ ਫੀਟ, ਜਿਹੇ ਲਗ ਭਵ ਜਲ ਤਰਨਾ, I cross over the terrifying world ocean. Binit karo ardaas suno, bino karo ardaas suno je thakur paavai, I have a prayer Vaheguru Ji in front of you. Deho daras man jao, please give me your darshan, give me the blessed vision so that I can see you Vaheguru Ji. Deho daras man jao, bhagte ho man thehraavai. This mind abides in devotional worship. Balyo chirag andhyar mein sab kalu dhrik naam taram. O naam Hari Parmeshwar Vaheguru Tan Guru Nanak Dev Ji Maharaj, aap us kaljug de bhayanak samay Guru Arjan Dev Ji Maharaj ustit karde ne, tan sahib Sri Guru Nanak Dev Ji Maharaj ik chirag de vaang is kaljug de vich ਉਹਨਾਂ ਨੇ ਨਾਮ ਦਾ ਦੀਵਾ ਜਗਾਇਆ। ਬਲਿਓ ਚਿਰਾਗ ਅੰਧਿਆਰ ਮੈਂ, ਆਈ ਦ ਲੈਂਪ ਇਨ ਦ ਡਾਰਕਨੈਸ। ਵਟ ਲੈਂਪ ਇਜ਼ ਦੈਟ? ਦ ਲੈਂਪ ਆਫ ਨਾਮ, ਆਫ ਮੈਡੀਟੇਸ਼ਨ, ਆਫ ਵਾਹਿਗੁਰੂ, ਆਫ ਦੀ ਆਲਮਾਈਟੀ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਾਲੋ ਦਰੀਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਆਓ ਬੜੇ ਪ੍ਰੇਮ ਦੀ ਸ਼ਰਧਾ ਦੇ ਨਾਲ

ਪਹਿਲਾਂ ਬਹੁਤ ਸਤਿਕਾਰਯੋਗ ਕੀਰਤਨੀਏ ਇਸ ਸਥਾਨ ਦੇ ਹਜ਼ੂਰੀ ਕੀਰਤਨੀਏ ਭਾਈ ਓਮਕਾਰ ਸਿੰਘ ਜੀ ਉਨਾ ਸਾਹਿਬ ਵਾਲੇ ਉਹ ਬਚਨ ਕਰ ਰਹੇ ਸਨ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲੋਕਾਂ ਨੇ ਵੱਟੇ ਵੀ ਮਾਰੇ, ਭੂਤਨਾ ਵੀ ਕਿਹਾ, ਕਾਫਰ ਵੀ ਕਿਹਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ, ਕਿਉਂਕਿ ਸੱਚ ਹਮੇਸ਼ਾ ਕੌੜਾ ਹੁੰਦਾ ਹੈ। ਤੇ ਆਓ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਉਹ ਬੋਲ, ਉਹ ਸ਼ਬਦ, ਉਹ ਪਾਵਨ ਬਚਨ ਦੇ ਨਾਲ ਆਪਾਂ ਸਾਰੇ ਜੁੜਦੇ ਹਾਂ ਜੀ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕੋਈ ਆਖੇ ਭੂਤਨਾ, ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਪਿਆ ਦੀਵਾਨਾ ਸ਼ਾਹ ਕਾ, ਨਾਨਕ ਬੌਰਾਨਾ ਹਉ ਹਰ ਵੇ ਨਵਰ ਨਾ ਜਾਣਾ। ਵਾਹਿਗੁਰੂ ਜੀ ਅਦਰ ਦੈਨ ਯੂ ਆਈ ਡੋਂਟ ਸੀ ਐਨੀਬਡੀ ਐਲਸ। ਆਓ ਸੋ ਆਓ ਗੁਰੂ ਨਾਨਕ ਦੇਵ ਜੀ ਮਹਾਰਾਜ

0: ਬੇੜਾ ਕੁਰਬਾਨ ਕਰਨੇ ਜੀ, ਸਤ ਸੰਗਤ ਜੀ ਭੁੱਲ ਚੁੱਕ ਦੀ ਖਿਮਾ ਕਰਨੀ
1: ਹੈਗਾ, ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਿਸ਼ਾਂ ਆਪ ਜੀ ਨੇ ਗਾਇਨ ਕੀਤੀਆਂ ਹਨ, ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ। ਇਹ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਉ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਡਾ ਸੰਤੋਖ ਆਦੇਸ ਕਿਸ ਨੂੰ ਕਰ ਰਹੇ ਹਾਂ ਕਿ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਹੇ। ਉਹ ਫਿਰ ਗਿਆਨ

ਤਨ ਵਿੱਚ ਆ

ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਸ਼ਾਂ ਆਪ ਜੀ ਨੇ ਗਾਇਨ ਕੀਤੀਆਂ ਹਨ, ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ। ਇਹ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਉ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਡਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਕਿ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਿਹਾ। ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ, ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੇ ਕੀਰਤਨ ਦੁਆਰਾ ਨਿਹਾਲ ਕਰਨਾ। ਆਓ ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਚਿੰਥਾ ਮੁੰਦਾ ਮਾਇਆ, ਭੂਮ ਮਸਾਣ ਕੀ ਭਸਮ ਲਗਾਈ, ਗੁਰਬਿਨ ਤਤ ਨਾ ਪਾਇਆ। ਕਾਏ ਜਪੋਹਰੇ ਕਾਏ ਤਪੋਹਰੇ, ਕਾਏ ਬਿਲੋਬ ਹੋ ਪਾਣੀ, ਲੱਖ ਚੌਰਾਸੀ ਜਿਨ ਉਪਾਈ, ਸੋ ਸਿਮਰੋ ਨਿਰਵਾਣੀ।